ਨਾਲ ਲੈ ਕੇ ਕੋਠੇ ਤੇ ਚੜ੍ਹੀ ਹੈ। ਔਰ ਇਸ ਮਕਾਨ ਦੀ ਛੱਤ ਉੱਤੇ ਗੋਹਾ ਪੱਥਣਾ ਸ਼ੁਰੂ ਕੀਤਾ ਇਸਨੇ। ਮਨ ਵਿੱਚ ਖੁਸ਼ ਹੈ ਮੇਰਾ ਬੱਚਾ, ਹੁਣ ਖੇਡਣ ਜੋਗਾ ਹੋ ਗਿਆ। ਇਹਨੇ ਇਹਦੇ ਹੱਥ ਵਿੱਚ ਇੱਕ ਛੋਟੀ ਜਿਹੀ ਗੇਂਦ ਦੇ ਦਿੱਤੀ। ਬੱਚਾ ਇਸ ਗੇਂਦ ਨਾਲ ਖੇਡਦਾ ਪਿਆ ਹੈ। ਮਾਂ ਇਸ ਦੇ ਹੱਥੋਂ ਗੇਂਦ ਲੈਂਦੀ ਹੈ, ਦੂਰ ਵਗਾ ਕੇ ਮਾਰਦੀ ਹੈ। ਬੱਚਾ ਭੱਜ ਕੇ ਜਾਂਦਾ, ਗੇਂਦ ਚੁੱਕ ਕੇ ਲਿਆਉਂਦਾ, ਫਿਰ ਮਾਂ ਨੂੰ ਆ ਕੇ ਪਰੇਸ਼ਾਨ ਕਰਦਾ। ਮਾਂ ਫਿਰ ਉਸ ਗੇਂਦ ਨੂੰ ਲੈ ਕੇ ਦੂਰ ਵਗਾਉਂਦੀ ਹੈ, ਬੱਚਾ ਫਿਰ ਭੱਜ ਕੇ ਜਾਂਦਾ ਹੈ। ਇਸ ਪ੍ਰਕਾਰ ਨਾਲੇ ਇਹ ਮਾਂ ਆਪਣਾ ਕੰਮ ਪਈ ਕਰਦੀ ਹੈ, ਨਾਲੇ ਆਪਣੇ ਬੱਚੇ ਨੂੰ ਖੇਡਦਾ ਵੇਖ ਕੇ ਬੜੀ ਖੁਸ਼ ਹੋ ਰਹੀ ਹੈ, ਬਹੁਤ ਪ੍ਰਸੰਨ ਹੋ ਰਹੀ ਹੈ। ਮਨ ਵਿੱਚ ਉਮੰਗ ਹੈ, ਮਨ ਵਿੱਚ ਖੁਸ਼ੀ ਹੈ, ਮੇਰਾ ਬੱਚਾ ਹੁਣ ਖੇਡਣ ਜੋਗਾ ਹੋ ਗਿਆ। ਇਸੇ ਪ੍ਰਕਾਰ ਕੁਝ ਸਮਾਂ ਬੀਤਿਆ। ਇਸ ਵਾਰੀ ਬੱਚੇ ਨੇ ਗੇਂਦ ਲਿਆ ਕੇ ਫਿਰ ਮਾਂ ਨੂੰ ਦਿੱਤੀ। ਮਾਂ ਨੇ ਬੇਧਿਆਨੇ ਹੋ ਕੇ ਉਸੇ ਤਰ੍ਹਾਂ ਫਿਰ ਗੇਂਦ ਵਗਾ ਕੇ ਮਾਰੀ, ਦੂਰ ਸੁੱਟੀ। ਇਸ ਵਾਰੀ ਇਹ ਗੇਂਦ ਜਿਹੜੀ ਸੀ ਬਨੇਰੀ ਨਾਲ ਟਕਰਾ ਕੇ ਥੱਲੇ ਜਾ ਪਈ। ਮਾਂ ਆਪਣੇ ਕੰਮ ਵਿੱਚ ਮਸ਼ਗੂਲ ਹੈ, ਇੱਧਰ ਇਹ ਬੱਚਾ ਪਹਿਲੇ ਵਾਂਗ ਹੀ ਭੱਜਾ ਉਸ ਗੇਂਦ ਦੇ ਪਿੱਛੇ। ਹੁਣ ਬੱਚੇ ਨੂੰ ਕੀ ਪਤਾ ਹੈ ਕਿ ਇਹ ਬਨੇਰੀ ਤੋਂ ਅੱਗੇ ਕੋਠਾ ਖਤਮ ਹੈ। ਛੋਟਾ ਜਿਹਾ ਬਾਲਕ, ਮਾਸੂਮ ਬੱਚਾ ਗੇਂਦ ਦੇ ਪਿੱਛੇ ਭੱਜਿਆ, ਗੇਂਦ ਤੇ ਟਕਰਾ ਕੇ ਬਨੇਰੀ ਨਾਲ ਉਹ ਥੱਲੇ ਡਿੱਗ ਪਈ। ਤੇ ਬੱਚੇ ਨੇ ਜਿਉਂ ਹੀ ਗੇਂਦ ਦੇ ਪਿੱਛੇ ਭੱਜਣਾ ਸ਼ੁਰੂ ਕੀਤਾ, ਉਹਦਾ ਵੀ ਧਿਆਨ ਚੁੱਕ ਗਿਆ ਤੇ ਬਨੇਰੀ ਨਾਲ ਟਕਰਾ ਕੇ ਉਹ ਵੀ ਧੜਾਮ ਕਰਕੇ ਥੱਲੇ ਜਾ ਪਿਆ। ਮਾਸੂਮ ਬੱਚਾ, ਛੋਟਾ ਜਿਹਾ ਬਾਲਕ, ਫੁੱਲ ਜਿਹਾ ਉਹ ਬੱਚਾ ਟਕਰਾਇਆ ਬਨੇਰੀ ਦੇ ਨਾਲ, ਥੱਲੇ ਜਾ ਡਿੱਗਾ ਔਰ ਡਿੱਗਦੇ ਹੀ ਉਹਦੇ ਪ੍ਰਾਣ ਖਤਮ ਹੋ ਗਏ। ਮਾਂ ਨੇ ਵੇਖਿਆ, ਇੱਕਦਮ ਕੁਰਲਾਹਟ ਮਚ ਗਈ, ਰੁਦਨ ਸ਼ੁਰੂ ਹੋ ਗਿਆ। ਜਿੱਥੇ ਥੋੜ੍ਹੀ ਦੇਰ ਪਹਿਲਾਂ ਖੁਸ਼ੀ ਸੀ, ਜਿੱਥੇ ਥੋੜ੍ਹੀ ਦੇਰ ਪਹਿਲਾਂ ਖੇਡ ਵਿੱਚ ਮਸਤ ਸੀ ਇਹ ਮਾਂ, ਬੱਚੇ ਨੂੰ ਵੇਖ ਕੇ ਖੁਸ਼ ਹੋ ਰਹੀ ਸੀ, ਉੱਥੇ ਹੁਣ ਰੁਦਨ ਹੁੰਦਾ ਪਿਆ। ਵਿਰਲਾਪ ਕੀਰਨੇ ਪਈ ਪਾ ਰਹੀ ਹੈ ਇਹ ਮਾਂ। ਆਲਾ ਦੁਆਲਾ ਇਕੱਠਾ ਹੋ ਗਿਆ ਔਰ ਇਸ ਬੱਚੇ ਨੂੰ ਵੇਖ ਵੇਖ ਕੇ ਜੋ ਥੋੜ੍ਹੀ ਦੇਰ ਪਹਿਲਾਂ ਖੇਡਦਾ ਪਿਆ ਸੀ ਤੇ ਹੁਣ ਬਿਲਕੁਲ ਇਹਦੇ ਪ੍ਰਾਣ ਖਤਮ ਨੇ, ਸਾਰੇ ਹੀ ਹੈਰਾਨ ਹਨ। ਭਗਤ ਕਬੀਰ ਜੀ ਇਸ ਘਟਨਾ ਨੂੰ ਵੇਖ ਕੇ ਕਹਿੰਦੇ ਨੇ, ਇਹ ਭੋਲੀ ਮਾਂ ਇਹ ਤਾਂ ਸੋਚਦੀ ਹੈ ਕਿ ਮੇਰਾ ਬੱਚਾ ਹੁਣ ਦਿਨ ਪਰ ਦਿਨ ਵੱਡਾ ਹੁੰਦਾ ਜਾ ਰਿਹਾ, ਅਸਲੀਅਤ ਤੋਂ ਇਹ ਜਾਣੂ ਨਹੀਂ। ਅਸਲੀਅਤ ਕੀ ਹੈ? ਆਪ ਕਹਿੰਦੇ ਨੇ, ਇਤਨਾ ਕ ਨਾ ਜਾਣੇ ਜੇ ਦਿਨ ਦਿਨ ਅਹੁਦ ਘਟਤ ਹੈ। ਇਸਨੂੰ ਇਹ ਪਤਾ ਨਹੀਂ ਕਿ ਮੇਰਾ ਬੱਚਾ ਵੱਡਾ ਨਹੀਂ ਬਲਕਿ ਅਸਲੀਅਤ ਇਹ ਛੋਟਾ ਹੋ ਰਿਹਾ। ਉਹ ਕਿਵੇਂ? ਭਲਾ ਜੇ ਇਸ ਬੱਚੇ ਦੀ ਉਮਰ ਲਿਖੀ ਹੈ 5 ਸਾਲ, ਅੱਜ ਇਹ 4 ਸਾਲ ਦਾ ਹੋ ਗਿਆ, ਬਾਕੀ ਤਾਂ 1 ਸਾਲ ਰਹਿ ਗਿਆ, 1 ਸਾਲ ਬਾਕੀ ਰਹਿ ਗਿਆ, 4 ਬੀਤ ਗਏ। ਭਗਤ ਜੀ ਕਹਿੰਦੇ ਨੇ, ਬਸ ਇਸੇ ਭੁਲੇਖੇ ਵਿੱਚ ਅਸੀਂ ਪਏ ਹੋਏ ਹਾਂ, ਸਾਰਾ ਸੰਸਾਰ ਪਿਆ ਹੋਇਆ ਹੈ। ਸੱਚ ਨੂੰ ਛੱਡ ਕੇ, ਪਰਮੇਸ਼ਵਰ ਨੂੰ ਛੱਡ ਕੇ ਅਸੀਂ ਝੂਠੀ ਦੁਨੀਆਂ ਦੇ ਮਗਰ ਲੱਗ ਕੇ ਇਹਨੂੰ ਸੱਚਾ ਕਰਕੇ ਮਨ ਬੈਠੇ ਹਾਂ। ਹਜ਼ੂਰ ਭਗਤ ਕਵੀ

ਅਸਲੀਅਤ ਤਾਂ ਇਹ ਹੈ ਜਿਵੇਂ ਇੱਕ ਰੱਸੀ ਨੂੰ ਬਣਾਉਣ ਲੱਗਿਆਂ ਕਿਤਨਾ ਟਾਈਮ ਲੱਗਦਾ ਪਰ ਉਹਨੂੰ ਕੱਟਣ ਲੱਗਿਆਂ ਛਿਣ ਮਾਤਰ ਲੱਗਦਾ। ਇੱਕ ਦੀਵਾਰ ਨੂੰ ਬਣਾਉਣ ਵਾਸਤੇ ਕਿੰਨਾ ਸਮਾਂ ਲੱਗਦਾ, ਪਹਿਲਾਂ ਉਸਦਾ ਨਕਸ਼ਾ ਖਿੱਚਿਆ ਜਾਏਗਾ, ਫਿਰ ਮਟੀਰੀਅਲ ਇਕੱਠਾ ਕੀਤਾ ਜਾਏਗਾ, ਫਿਰ ਚੰਗੇ ਰਾਜ ਮਿਸਤਰੀ ਲੱਗਣਗੇ, ਮਜ਼ਦੂਰ ਲੱਗਣਗੇ, ਤਾਂ ਕਿਧਰੇ ਜਾ ਕੇ ਉਹ ਦੀਵਾਰ ਬਣਨੀ। ਅਤੇ ਜੇ ਕਿਧਰੇ ਉਸਨੂੰ ਢਾਉਣਾ ਹੋਵੇ, ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹ ਦੀਵਾਰ ਬਣੀ ਬਣਾਈ ਢਹਿ ਢੇਰੀ ਹੋ ਜਾਂਦੀ ਹੈ। ਬਸ ਇਸੇ ਪ੍ਰਕਾਰ ਇਹ ਜੀਵਨ ਹੈ। ਇਸ ਜੀਵਨ ਨੂੰ ਸੰਸਾਰਿਕ ਦ੍ਰਿਸ਼ਟੀ ਨਾਲ ਸਿੰਝਿਆ ਜਾਂਦਾ ਹੈ।

ਸਭ ਨੂੰ ਉਮੀਦਾਂ ਹੁੰਦੀਆਂ ਹਨ, ਪਰ ਜਦੋਂ ਇਹ ਖਤਮ ਹੋਣ 'ਤੇ ਆਉਂਦਾ ਹੈ, ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਛਿਣ ਮਾਤਰ ਵਿੱਚ ਹੀ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਇੱਕਦਮ ਤੁਰ ਜਾਂਦਾ ਹੈ। ਯਾਨੀ ਸੰਜੋਗ ਦੀ ਕੜੀ ਟੁੱਟੀ ਅਤੇ ਜੀਵਨ ਦੀ ਕੜੀ ਟੁੱਟੀ, ਸਭ ਕੁਝ ਖਤਮ ਹੋ ਜਾਂਦਾ ਹੈ। ਸ਼ੇਖ ਫਰੀਦ ਜੀ ਸਾਨੂੰ ਉਪਦੇਸ਼ ਫਰਮਾਨ ਕਰਦੇ ਨੇ, ਭਾਈ ਕਿਸੇ ਚੀਜ਼ ਨੂੰ ਬਣਾਉਣ ਲੱਗਿਆਂ ਕਿਤਨਾ ਸਮਾਂ ਲੱਗਦਾ, ਪਰ ਖਤਮ ਕਰਨ ਲੱਗਿਆਂ ਛਿਣ ਮਾਤਰ ਨਹੀਂ ਲੱਗਦਾ। ਇਸੇ ਪ੍ਰਕਾਰ ਇਸ ਜੀਵਨ ਨੂੰ ਬਣਾਉਣ ਲੱਗਿਆਂ ਬਹੁਤ ਸਮਾਂ ਲੱਗਦਾ, ਪਰ ਜਦੋਂ ਇਹ ਖਾਤਮੇ 'ਤੇ ਆਉਂਦਾ ਛਿਣ ਮਾਤਰ ਨਹੀਂ ਲੱਗਦਾ। ਕਹਿੰਦੇ ਨੇ ਭਗਤ ਜੀ,

ਪੁੱਛਦਾ ਹੈ ਇਸ ਧਰਤੀ ਕੋਲੋਂ, ਇਹ ਧਰਤੀ ਮਾਤਾ ਮੈਂ ਜੁਗਾਂ ਜੁਗਾਂਤਰਾਂ ਤੋਂ ਵੇਖਦਾ ਆ ਰਿਹਾ, ਤੇਰੇ ਉੱਤੇ ਬੜੇ ਬੜੇ ਮਹਾਬਲੀ ਆਏ, ਪੀਰ ਪੈਗੰਬਰ ਵਲੀ ਅਵਤਾਰ ਆਏ, ਐਸੇ ਵੀ ਮਨੁੱਖ ਆਏ ਜਿਹੜੇ ਕਹਿੰਦੇ ਨੇ ਇਹ ਧਰਤੀ ਮੇਰੀ ਹੈ, ਇਹਦੇ ਵਿੱਚੋਂ ਮੈਂ ਇੱਕ ਸੂਈ ਦੇ ਨੱਕੇ ਜਿੰਨੀ ਧਰਤੀ ਕਿਸੇ ਨੂੰ ਦੇਣ ਵਾਸਤੇ ਤਿਆਰ ਨਹੀਂ। ਐਸੇ ਵੀ ਮਨੁੱਖ ਆਏ ਪਰ ਚਲੇ ਗਏ, ਜੁਗਾਂ ਜੁਗਾਂਤਰਾਂ ਤੋਂ ਮੈਂ ਵੇਖਦਾ ਆ ਰਿਹਾ ਹਾਂ, ਜਿਹੜੇ ਇਹਦੇ ਮਾਲਕ ਬਣਦੇ ਮਾਣ ਅਹੰਕਾਰ ਵਿੱਚ ਮੱਤੇ ਹੋਏ ਆਪਣੇ ਆਪ ਨੂੰ ਖੁਦ ਮੁਖਤਿਆਰ ਦੱਸਦੇ ਸਨ, ਮੈਂ ਤੇਰੇ ਕੋਲੋਂ ਪੁੱਛਦਾ ਉਹ ਕਿੱਥੇ ਚਲੇ ਗਏ। ਅਖੀਰਲੀਆਂ ਪੰਕਤੀਆਂ ਵਿੱਚ ਇੱਕ ਖਿਆਲ ਪੇਸ਼ ਕੀਤਾ ਹੈ ਸ਼ੇਖ

ਸਾਰੇ ਇਸ ਧਰਤੀ ਦੇ ਵਿੱਚ ਹੀ ਸਮਾਏ ਹੋਏ ਨੇ। ਜਿਹੜੇ ਧਰਤੀ ਦੇ ਉੱਤੇ ਖਰੂਦ ਕਰਦੇ ਸਨ, ਜੰਗ ਯੁੱਧ ਕਰਦੇ ਸਨ, ਆਪਣੇ ਆਪ ਨੂੰ ਇਸਦਾ ਮਾਲਕ ਦੱਸਦੇ ਸਨ, ਉਹ ਅਖੀਰ ਇਸ ਮਿੱਟੀ ਵਿੱਚ ਹੀ ਮਿਲ ਗਏ। ਹੋਰ ਗਏ ਕਿੱਥੇ ਨੇ? ਹਾਂ, ਕਿਸੇ ਦੇ ਨਾਲ ਚੰਗਿਆਈਆਂ ਗਈਆਂ, ਕਿਸੇ ਦੇ ਨਾਲ ਬੁਰੀਆਈਆਂ ਗਈਆਂ। ਜਿਹਨੇ ਚੰਗੇ ਕੰਮ ਕੀਤੇ, ਸੰਸਾਰ ਉਹਦੇ ਨਾਂ ਨੂੰ ਲੈ ਕੇ ਸ਼ਰਧਾ ਨਾਲ ਨਮਸਕਾਰ ਕਰਦਾ, ਅਤੇ ਜਿਸਨੇ ਮੰਦੇ ਕੰਮ ਕੀਤੇ ਉਹਦਾ ਨਾਂ ਤਾਂ ਜ਼ਰੂਰ ਲਿਆ ਜਾਂਦਾ ਪਰ ਨਫ਼ਰਤ ਨਾਲ ਲਿਆ ਜਾਂਦਾ।

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ। ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਇਹ ਤੋਂ ਉਰਾ ਨਹੀਂ, ਸਹਿਜ ਦੇ ਘਰ ਤੋਂ ਉਰਾ ਨਹੀਂ ਖਲੋਣਾ ਸਿੱਖਣੇ। ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਦਮ ਕਦਮ ਅੱਗੇ ਵਧਣਾ। ਜਿਹੜਾ ਤੁਰਦਾ ਹੈ ਉਹ ਕਦੇ ਨਾ ਕਦੇ ਮੰਜ਼ਿਲ ਤੇ ਪਹੁੰਚ ਹੀ ਜਾਂਦਾ, ਜਿਹੜਾ ਤੁਰਦਾ ਨਹੀਂ ਉਹਦੀ ਮੰਜ਼ਿਲ ਤੇ ਪਹੁੰਚਣ ਦੀ ਕੋਈ ਆਸ ਨਹੀਂ। ਗੁਰਮੁਖ ਦੀ ਮੰਜ਼ਿਲ ਹੈ ਸਹਿਜ ਅਵਸਥਾ, ਉਹ ਸਹਿਜ ਦੀ ਅਵਸਥਾ ਜਿੱਥੇ ਨਾ ਊਂਗ ਰਹਿ ਜਾਏ, ਨਾ ਭੁੱਖ ਰਹਿ ਜਾਏ, ਨਾ ਦੁੱਖ ਰਹਿ ਜਾਏ, ਨਾ ਸੁੱਖ ਰਹਿ ਜਾਏ, ਨਾ ਸੁੱਖ ਵਿੱਚ ਉਛਲੇ, ਨਾ ਦੁੱਖ ਵਿੱਚ ਰੋਣ ਬਹਿ ਜਾਏ, ਨਾ ਕੁਝ ਮਿਲ ਜਾਏ ਤੇ ਹਰਖ ਹੋਵੇ, ਨਾ ਕੁਝ ਚਲਾ ਜਾਏ ਤੇ ਸੋਗ ਹੋਵੇ। ਉਹ ਜਿਸ ਦੀ ਬਾਣੀ ਵਿੱਚ ਪ੍ਰੋੜਤਾ ਹੋਈ ਏ, ਸਹਿਜ ਕੀ ਅਕਥ ਕਥਾ ਹੈ ਨਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ।

ਸਹਿਜ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਗੁਰਮੁਖ ਨੇ ਇੱਕ ਮੰਜ਼ਿਲ ਤੈਅ ਕਰਨੀ, ਕਿਸ ਰਸਤੇ ਤੇ ਤੁਰਨਾ ਹੈ। ਗੁਰਮੁਖ ਦਾ ਆਪਣਾ ਇੱਕ ਰਸਤਾ ਹੈ, ਉਸ ਰਸਤੇ ਦੀਆਂ ਪੈੜਾਂ ਗੁਰੂ ਨਾਨਕ ਨੇ ਛੱਡੀਆਂ ਨੇ। ਤੁਸੀਂ ਵੇਖਿਆ ਕੱਚੇ ਰਾਹਾਂ ਤੇ ਇੱਕ ਬੰਦਾ ਲੰਘ ਜਾਏ ਨਾ, ਉਹਦੇ ਪੈਰਾਂ ਦੇ ਨਿਸ਼ਾਨ ਪੈਂਦੇ। ਦੂਜਾ ਉਹ ਬੰਦਾ ਜਿਸਨੇ ਉਹ ਪਾਸਾ ਕਦੇ ਨਾ ਵੇਖਿਆ ਹੋਵੇ, ਇੱਧਰ ਉੱਧਰ ਝਾਕਦਾ, ਜਿੱਧਰ ਪੈਰਾਂ ਦੇ ਨਿਸ਼ਾਨ ਨਜ਼ਰ ਆਉਣ ਉੱਧਰ ਤੁਰ ਪੈਂਦਾ, ਪੈਰਾਂ ਦੇ ਨਿਸ਼ਾਨ ਡਬਲ ਹੋ ਜਾਣ, ਦੋਹਰੇ ਹੋ ਜਾਣ। ਤੀਜੇ ਬੰਦੇ ਨੂੰ ਇਉਂ ਜਾਪੇਗਾ ਜਿਵੇਂ ਇੱਥੋਂ ਕੋਈ ਇੱਕ ਨਹੀਂ ਕਈ ਜਣੇ ਲੰਘੇ, ਤਿੰਨ ਬੰਦੇ ਚਾਰ ਬੰਦੇ ਲੰਘਣਗੇ ਪਗਡੰਡੀ ਬਣ ਜਾਏ। ਜਿਸਨੇ ਤਿੰਨ ਚਾਰ ਦੇ ਮਗਰ ਲੰਘਦਿਆਂ ਲੰਘਦਿਆਂ ਉਸ ਪਗਡੰਡੀ ਤੇ ਲੰਘਦਿਆਂ ਲੰਘਦਿਆਂ ਸੈਂਕੜੇ ਬੰਦੇ ਲੰਘਣਗੇ ਤੇ ਰਾਹ ਬਣ ਜਾਏਗਾ, ਜਿਸਨੇ ਹਜ਼ਾਰਾਂ ਲੰਘਣਗੇ ਤੇ ਸ਼ਾਹਰਾਹ ਸੜਕ ਬਣ ਜਾਏਗੀ। ਧੰਨ ਗੁਰੂ ਨਾਨਕ ਨੇ ਤੁਹਾਡੇ ਵਾਸਤੇ ਇੱਕ ਸ਼ਾਹਰਾਹ ਦਾ ਮੁੱਢ ਬੰਨੇ, ਗੁਰਮੁਖ ਦੇ ਮਾਰਗ ਦਾ ਮੁੱਢ ਬੰਨੇ। ਉਸ ਮਾਰਗ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਨੇ ਪਏ, ਤੇ ਗੁਰੂ ਨਾਨਕ ਸਾਹਿਬ ਦੇ ਮਗਰ, ਭਾਈ ਮਰਦਾਨੇ ਦੇ ਮਗਰ ਮਗਰ ਕਿਤੇ ਰਾਏ ਬੁਲਾਰ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਮਹਾਰਾਜ ਸ਼ਿਵਨਾਭ ਤੁਰੇ ਜਾਂਦੇ ਨਜ਼ਰ ਆਉਂਦੇ, ਕਿਤੇ ਭਾਈ ਭਗੀਰਥ ਤੁਰਿਆ ਜਾਂਦਾ ਨਜ਼ਰ ਆਉਂਦਾ, ਕਿਤੇ ਭਾਈ ਬੂੜਾ ਜੀ ਜਾਂਦੇ ਨਜ਼ਰ ਆਉਂਦੇ। ਇਹਨਾਂ ਸਾਰਿਆਂ ਨੇ ਮਿਲ ਕੇ ਗੁਰੂ ਨਾਨਕ ਦੇ ਮਗਰ ਤੁਰ ਤੁਰ ਕੇ ਇਸ ਪਗਡੰਡੀ ਨੂੰ ਸ਼ਾਹਰਾਹ ਦਾ ਰੂਪ ਦਿੱਤਾ ਹੈ। ਸਾਡੇ ਵਾਸਤੇ ਬਣੀ ਬਣਾਈ ਸੜਕ ਹੈ, ਗੁਰਮਤਿ ਗਾਡੀ ਰਾਹ ਹੈ। ਇਸ ਗਾਡੀ ਰਾਹ ਤੇ ਤੁਰਨ ਵਾਲਿਆਂ ਨੇ ਇੱਕ ਮੰਜ਼ਿਲ ਤੇ ਪਹੁੰਚਣਾ ਹੈ, ਤੇ ਜਿਹੜਾ ਬੰਦਾ ਉਸ ਮੰਜ਼ਿਲ ਤੇ ਪਹੁੰਚਣ ਦੀ ਤੀਬਰਤਾ ਲੈ ਕੇ ਨਹੀਂ ਤੁਰਦਾ, ਹੌਲੀ ਚਾਲੇ ਤੁਰਦਾ ਜਾਂ ਤੁਰਦਾ ਹੀ ਨਹੀਂ, ਉਸ ਬੰਦੇ ਨੂੰ ਸੋਚਣਾ ਚਾਹੀਦਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ

0: ਭਾਈ ਸਾਹਿਬ ਨੇ ਇੱਕ ਨਦੀ ਵਗੀ ਜਾਂਦੀ ਨੂੰ ਤੁਰਦਿਆਂ ਵੇਖਿਆ, ਉਛਲਦਿਆਂ ਛਾਲਾਂ ਮਾਰਦਿਆਂ ਤੇਜ਼ ਵਹਿੰਦਿਆਂ ਨਦੀ ਨੂੰ ਵੇਖਿਆ ਤੇ ਕਵੀ ਮਨ ਵੇਖਦਾ ਕਹਿੰਦਾ ਇਹਨੂੰ ਭਾਜੜ ਕਾਹਦੀ ਪਈ। ਵੇਖਣ ਵਿੱਚ ਆਇਆ ਹੇਮਕੁੰਡ ਦੇ ਰਾਹ ਦੇ ਵਿੱਚ ਗੋਬਿੰਦ ਘਾਟ ਜਿੱਥੇ ਡੇਰਾ ਹੁੰਦਾ ਉੱਥੇ ਅਲਖਨੰਦਾ ਵਗ ਰਹੀ, ਬਹੁਤ ਤੇਜ਼ੀ ਨਾਲ ਉਹ ਪਾਣੀ ਉੱਪਰੋਂ ਹੇਠਾਂ ਨੂੰ ਆ ਰਿਹਾ ਤੇ ਜੇ ਗੋਬਿੰਦ ਘਾਟ ਤੋਂ ਉੱਪਰ ਨੂੰ ਲੰਘ ਜਾਈਏ ਹੇਮਕੁੰਟ ਵਾਲੇ ਪਾਸੇ ਨਹੀਂ ਇੱਧਰ ਬਦਰੀਨਾਥ, ਉੱਥੇ ਦਾ ਵਹਾਅ ਹੋਰ ਵੀ ਤਿੱਖਾ ਹੈ। ਇੱਕ ਸਾਧੂ ਨੂੰ ਪੁੱਛਿਆ ਸਹਿਜ ਸੁਭਾਏ, ਪੁੱਛਿਆ ਇਹ ਪਾਣੀ ਇੰਨਾ ਤੇਜ਼ ਕਿਉਂ ਵਗਦਾ ਹੈ? ਹੁਣ ਬੜੀ ਸਿੱਧੀ ਜੀ ਗੱਲ ਹੈ ਕਿ ਉਤਰਾਈ ਤੋਂ ਲਹਾਈ ਵੱਲ ਜਾਏਗਾ ਤੇ ਤੇਜ਼ ਹੀ ਵਗੇਗਾ, ਇਹ ਤਾਂ ਹੈ ਸੰਸਾਰ ਦੀ ਬਿਰਤੀ। ਲੇਕਿਨ ਸਾਧੂ ਕਿਸੇ ਹੋਰ ਬਿਰਤੀ ਨਾਲ ਸੋਚਦਾ, ਉਹ ਕਹਿੰਦਾ ਨਹੀਂ, ਉੱਪਰੋਂ ਤੇਜ਼ੀ ਨਾਲ ਥੱਲੇ ਨੂੰ ਪਾਣੀ ਕੇਵਲ ਇਸ ਕਰਕੇ ਨਹੀਂ ਵਗ ਰਿਹਾ ਕਿ ਉਤਰਾਈ ਤੋਂ ਲਹਾਈ ਵੱਲ ਜਾ ਰਿਹਾ, ਬਲਕਿ ਇਸ ਨੂੰ ਕਹਿ ਲਈਏ ਕਿ ਜਲਦੀ ਤੋਂ ਜਲਦੀ ਜਿੱਥੋਂ ਵਿਛੜਿਆ ਉੱਥੇ ਜਾ ਪਹੁੰਚਾਂ। ਧਿਆਨ ਦੇ, ਪਾਣੀ ਸਮੁੰਦਰ ਵਿੱਚੋਂ ਉੱਠਿਆ ਸੀ ਬੱਦਲ ਦੇ ਰੂਪ ਵਿੱਚ, ਕੁਝ ਕਿਧਰੇ ਵਸ ਗਿਆ, ਕੁਝ ਕਿਧਰੇ ਵਸ ਗਿਆ, ਕੁਝ ਬਹੁਤ ਦੂਰ ਹਿਮਾਲਿਆ ਦੀਆਂ ਚੋਟੀਆਂ ਤੇ ਆ ਕੇ ਬਰਫ਼ ਬਣ ਕੇ ਡਿੱਗ ਗਿਆ। ਸਮੁੰਦਰ ਤੋਂ ਵਿਛੜਿਆ ਇਸ ਨੂੰ ਮਹੀਨੇ ਤੇ ਵਰੇ ਬੀਤ ਗਏ ਨੇ, ਬਰਫ਼ ਬਣ ਕੇ ਪੱਥਰ ਬਣ ਕੇ ਪਏ ਨੂੰ ਬਹੁਤ ਸਮਾਂ ਲੰਘ ਗਿਆ। ਬਰਸਾਤ ਨੇ ਮਦਦ ਕੀਤੀ, ਧੁੱਪ ਨੇ ਮਦਦ ਕੀਤੀ, ਉਹ ਬਰਫ਼ ਪਿਘਲੀਏ ਕਤਰਿਆਂ ਦਾ ਰੂਪ ਧਾਰਨ ਕੀਤਾ। ਉਹ ਕਤਰੇ ਮੁੜ ਕੇ ਦੌੜ ਪਏ ਨੇ, ਕਿੱਧਰ ਨੂੰ ਦੌੜ ਪਏ ਨੇ? ਉਸੇ ਸਾਗਰ ਚ ਪਹੁੰਚਣ ਵਾਸਤੇ। ਹਾਲਾਂਕਿ ਜ਼ਰੂਰੀ ਨਹੀਂ ਕਿ ਸਾਰੇ ਸਾਗਰ ਤੱਕ ਪਹੁੰਚਣਗੇ, ਬਹੁਤ ਸਾਰੇ ਰਾਹ ਵਿੱਚ ਰਹਿ ਜਾਣਗੇ, ਰਾਹ ਦੀਆਂ ਨਹਿਰਾਂ ਤੇ ਨਾਲੇ ਇਹਨਾਂ ਨੂੰ ਖੇਤਾਂ ਚ ਫੈਲਾ ਦੇਣਗੇ। ਯਤਨ ਫੇਰ ਹੋਵੇਗਾ, ਫਿਰ ਇਹ ਬੁਖਾਰ ਆਦਿ ਦਾ ਰੂਪ ਧਾਰਨ ਕਰਕੇ, ਮੁੜ ਕੇ ਬੱਦਲਾਂ ਦਾ ਰੂਪ ਧਾਰਨ ਕਰਕੇ ਇਹ ਉੱਠਣਗੇ, ਮੁੜ ਕੇ ਉੱਡਣਗੇ। ਸਫ਼ਰ ਜਾਰੀ ਰਹੇਗਾ, ਭਟਕਣਾ ਵੀ ਜਾਰੀ ਰਹੇਗੀ, ਲੇਕਿਨ ਜਿੰਨੀ ਤੇਜ਼ੀ ਦੇ ਨਾਲ ਇਹ ਚੱਲ ਰਹੇ ਨੇ, ਇਹ ਕਤਰੇ ਵਹਿਣ ਬਣ ਕੇ ਜਿੰਨੀ ਤੇਜ਼ੀ ਨਾਲ ਚੱਲ ਰਹੇ ਨੇ, ਇਹ ਇਸ ਕਰਕੇ ਦੌੜ ਰਹੇ ਨੇ ਕਿ ਛੇਤੀ ਤੋਂ ਛੇਤੀ ਸਾਗਰ 'ਚ ਜਾ ਕੇ ਮਿਲ ਜਾਈ। ਜੀਵ ਵੀ ਪ੍ਰਭੂ ਤੋਂ ਵਿਛੜਿਆ ਹੋਇਆ, ਪ੍ਰਭੂ ਨਾਲ ਮਿਲਣ ਵਾਸਤੇ ਗੁਰੂ ਨਾਨਕ ਨੇ ਇਸਨੂੰ ਇੱਕ ਮਾਰਗ ਦਿੱਤਾ। ਮਾਰਗ ਹੋਰ ਵੀ ਹੈ, ਸਾਰੇ ਹੀ ਮੁਬਾਰਕ ਨੇ, ਸਾਰੇ ਰਸਤੇ ਹੀ ਪ੍ਰਭੂ ਨੂੰ ਮਿਲਣ ਦੇ ਚੰਗੇ ਨੇ, ਨੇਕ ਨੇ, ਸਫਲ ਨੇ। ਮਗਰ ਗੁਰਮਤ ਦਾ ਗਾਡੀ ਮਾਰਗ ਛੋਟੇ ਤੋਂ ਛੋਟਾ, ਸਿੱਧੇ ਤੋਂ ਸਿੱਧਾ ਰਸਤਾ ਦੱਸਿਆ ਗਿਆ। ਇਸ ਰਾਹ ਤੇ ਤੁਰਨ ਵਾਲੇ ਜੇ ਤੁਰਦੇ ਹੋਣ ਛੇਤੀ ਪਹੁੰਚਦੇ ਨੇ। ਉਹ ਜਿਹੜੇ ਤੁਰਦੇ ਨੇ ਉਹਨਾਂ ਦੀ ਇੱਕ ਨਿਯਮਾਵਲੀ ਹੈ, ਉਹਨਾਂ ਦੇ ਇੱਕ ਅਸੂਲਾਂ ਦੀ ਲੜੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਮਤ ਅਨੁਸਾਰ ਉਹ ਨਿਯਮਾਂ ਦੀ ਲੜੀ ਵਰਣਨ ਕਰਦੇ। ਭਾਈ ਸਾਹਿਬ ਕਹਿੰਦੇ ਨੇ ਗੁਰਮੁਖਾਂ ਦਾ ਇੱਕ ਸਹੀ ਰਸਤਾ ਹੈ, ਪੰਥ ਕਹਿੰਦੇ ਨੇ ਰਸਤੇ ਨੂੰ, ਪਥ ਨੂੰ। ਅਸੀਂ ਸਿੱਖ ਪੰਥ ਕਹਿੰਦੇ ਹਾਂ, ਸਿੱਖ ਪੰਥ ਦਾ ਮਤਲਬ ਹੈ ਸਿੱਖਾਂ ਦਾ ਰਾਹ, ਜਿਸ ਰਾਹ ਤੇ ਚੱਲ ਕੇ ਸਿੱਖ ਗੁਰੂ ਨੂੰ ਮਿਲ ਕੇ ਪ੍ਰਭੂ ਵਿੱਚ ਅਭੇਦ ਹੋਣ ਦਾ ਯਤਨ ਕਰਦਾ। ਗੁਰਮੁਖ ਸੱਚਾ ਪੰਥ ਹੈ, ਗੁਰਮੁਖ ਦਾ ਇੱਕ ਸੋਹਣਾ ਸੱਚਾ ਰਸਤਾ ਹੈ, ਜਿਸ ਰਸਤੇ ਤੇ ਚੱਲ ਕੇ ਸਹਿਜ ਘਰ ਤੋਰਾ ਨਹੀਂ ਖਲੋਂਦਾ, ਸਹਿਜ ਘਰ ਤੱਕ ਪਹੁੰਚਣ ਦੇ ਭਰਪੂਰ ਯਤਨ ਚ ਲੱਗਾ ਰਹਿੰਦਾ। ਗੁਰਮੁਖ ਸੱਚ ਰਹਿਰਾਸ ਹੈ। ਹੁਣ ਜਿਹੜਾ ਕਿਸੇ ਰਾਹ ਤੇ ਤੁਰਦਾ ਹੈ ਉਹਦੇ ਕੋਲ ਅਸੂਲ ਨੇ। ਧਰਮ ਦੇ ਰਾਹ ਤੇ ਤੁਰਨ ਵਾਲੇ ਵਾਸਤੇ ਸਭ ਤੋਂ ਪਹਿਲਾਂ ਪ੍ਰਾਰਥਨਾ ਆਉਂਦੀ, ਸ਼ਰਧਾ ਭਰੀ ਪ੍ਰਾਰਥਨਾ ਆਉਂਦੀ, ਅਰਦਾਸ ਆਉਂਦੀ। ਪੁੱਛਿਆ ਗੁਰਸਿੱਖ ਦੀ ਗੁਰਮਤ ਦੇ ਮਾਰਗ ਤੇ ਚੱਲਣ ਵਾਲੇ ਦੀ ਰਹਿਰਾਸ ਕੀ ਹੈ, ਅਰਦਾਸ ਕੀ ਹੈ? ਆਪਾਂ ਸੋਧਰ ਪੜ੍ਹਦੇ ਹਾਂ, ਹਰ ਕੀਰਤ ਹਮਰੀ ਰਹਿਰਾਸ। ਇੱਥੇ ਕਹਿੰਦੇ ਨੇ, ਕਹਿੰਦੇ ਨੇ ਗੁਰਮੁਖ ਦੀ ਸੱਚੀ ਅਰਦਾਸ ਇਹ ਹੈ, ਬਲਕਿ ਰਹਿਰਾਸ ਦੇ ਇੱਕ ਅਰਥ ਹੋਰ ਵੀ ਵਿਦਵਾਨ ਕਰਦੇ ਨੇ। ਉਹ ਕਹਿੰਦੇ ਨੇ ਇਹ ਫਾਰਸੀ ਦੇ ਸ਼ਬਦ ਤੋਂ ਬਣਿਆ ਹੈ, ਜਿਹਨੂੰ ਕਹਿੰਦੇ ਆ ਰਹਿਰਾਸਤ। ਰਾਸਤ ਕਹਿੰਦੇ ਨੇ ਸਹੀ, ਸੱਜਾ ਵੀ ਕਹਿੰਦੇ ਨੇ, ਜਿਹਨੂੰ ਆਪਾਂ ਰਾਈਟ ਕਹਿੰਦੇ ਹਾਂ। ਫਾਰਸੀ ਵਾਲੇ ਵੀ ਰਾਸਤ ਹੀ ਕਹਿੰਦੇ, ਇਹ ਰਾਈਟ ਸੱਜੇ ਨੂੰ ਵੀ ਕਹਿੰਦੇ ਨੇ, ਰਾਈਟ ਠੀਕ ਨੂੰ ਵੀ ਕਹਿੰਦੇ ਨੇ। ਫਾਰਸੀ ਵਾਲੇ ਵੀ ਰਾਸਤ ਸੱਜੇ ਨੂੰ ਵੀ ਕਹਿੰਦੇ ਨੇ, ਸਹੀ ਨੂੰ ਵੀ ਕਹਿੰਦੇ ਨੇ ਤੇ ਸੱਜੇ ਨੂੰ ਵੀ ਕਹਿੰਦੇ ਨੇ। ਰਹੇ ਰਾਸਤ ਦਾ ਮਤਲਬ ਹੈ ਸਹੀ ਰਸਤਾ। ਰਹੇ ਰਾਸਤ ਤੋਂ ਰਹਿਰਾਸ ਬਣਿਆ, ਜਿਵੇਂ ਅਰਜ਼ਦਾਸ਼ਤ ਤੋਂ ਅਰਦਾਸ ਬਣਿਆ। ਅਰਜ਼ਦਾਸ਼ਤ ਦਾ ਮਤਲਬ ਹੁੰਦਾ ਹੈ ਬੇਨਤੀ ਕਰਨਾ, ਅਰਜ਼ ਕਰਨਾ। ਅਰਜ਼ਦਾਸ਼ਤ ਬਦਲ ਕੇ ਅਰਦਾਸ ਹੋ ਗਿਆ, ਰਹਿਰਾਸਤ ਬਦਲ ਕੇ ਰਹਿਰਾਸ ਹੋ ਗਿਆ। ਭਾਈ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਸੱਚ ਰਹਿਰਾਸ ਹੈ, ਪੈਰੀ ਪਏ ਪਾ ਖਾਕ ਜੇ ਹੋਵੇ, ਗੁਰੂ ਕੇ ਚਰਨੀ ਲਾ ਕੇ ਨਿਮਰਤਾ ਦਾ ਪੁੰਜ ਬਣ ਕੇ ਮਿੱਟੀ ਹੀ ਹੋ ਜਾਏ। ਗੁਰੂ ਚਰਨਾਂ ਦੀ ਖਾਤ ਹੀ ਹੋ ਜਾਏ ਕਿ ਭਲਾ ਭਾਈ ਜੀ ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਦੇ ਆਪਣੇ ਆਪਣੇ ਅਸੂਲ ਨੇ। ਸਿੱਖ ਦਾ ਵੀ ਅਸੂਲ ਹੈ, ਗੁਰਮੁਖ ਦਾ ਵੀ ਅਸੂਲ ਹੈ ਤੇ ਹਰ ਧਰਮ ਵਾਲੇ ਨੇ ਇਸ਼ਨਾਨ ਨੂੰ ਬੜੀ ਮਹੱਤਤਾ ਦਿੱਤੀ ਹੈ। ਗੁਰਮਤ ਵਿੱਚ ਵੀ ਕਿਹਾ ਗਿਆ ਗੁਰਮੁਖ ਨਾਮ ਦਾਨ ਇਸ਼ਨਾਨ। ਭਾਈ ਸਾਹਿਬ ਜੀ ਸਿੱਖ ਦਾ ਨਹਾਉਣਾ ਕੀ, ਸਿੱਖ ਦਾ ਇਸ਼ਨਾਨ ਕੀ? ਤੇ ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖ ਦਾ ਇਸ਼ਨਾਨ, ਗੁਰਮੁਖ ਦਾ ਇਸ਼ਨਾਨ ਇਹ ਹੈ ਕਿ ਨਿਰਾ ਬਾਹਰੋਂ ਨਾ ਆਪਣੇ ਆਪ ਨੂੰ ਸਾਫ਼ ਕਰੇ, ਇਹ ਨਿਰਾ ਸਾਬਣ ਦੇ ਨਾਲ ਸਰੀਰ ਨੂੰ ਨਾ ਸਾਫ਼ ਕਰੇ। ਧੰਨ ਗੁਰੂ ਨਾਨਕ ਕਹਿੰਦੇ ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੇ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਸਰੀਰ ਗੰਦਾ ਹੁੰਦਾ ਹੈ, ਕੱਪੜੇ ਗੰਦੇ ਹੁੰਦੇ ਨੇ, ਸਾਬਣ ਨਾਲ ਸਾਫ਼ ਕਰ ਲੈਂਦੇ। ਮਨ ਗੰਦਾ ਹੋ ਜਾਵੇ ਤੇ ਨਾਮ ਦੇ ਰੰਗ ਨਾਲ ਧੋਤਾ ਜਾਂਦਾ ਹੈ, ਸਾਫ਼ ਕਰਨਾ। ਮਨ ਵੀ ਜ਼ਰੂਰ ਸਾਫ਼ ਕਰਨਾ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ, ਗੁਰੂ ਕੀ ਮਤ ਲੈ ਕੇ ਮਾੜੀ ਮਤ ਦੁਰਮਤ ਕੁਮਤ ਨੂੰ ਅੰਦਰੋਂ ਧੋ ਕੇ ਬਾਹਰ ਕੱਢ ਦਿੰਦਾ ਹੈ। ਸਿੱਖ ਦਾ ਅਸਲੀ ਨਹਾਉਣਾ ਤਾਂ ਇਹ, ਵੈਸੇ ਤਾਂ ਸਿੱਖ ਵਾਸਤੇ ਹੈ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਤੂੰ ਬਾਹਰਲਾ ਇਸ਼ਨਾਨ ਕਰੇਗਾ, ਤੇਰਾ ਸਰੀਰ ਅਰੋਗ ਰਹੇਗਾ। ਤੂੰ ਮਨ ਦਾ ਇਸ਼ਨਾਨ ਪਾਣੀ ਦੁਆਰਾ ਕਰੇਗਾ, ਤੇਰਾ ਮਨ ਅਰੋਗ ਰਹੇਗਾ। ਇਸ ਦੋਹਰੀ ਅਰੋਗਤਾ ਵਾਸਤੇ ਦੋਹਾਂ ਪੱਖਾਂ ਤੋਂ ਹਾਈਜੀਨਿਕ ਪੱਖ ਨਾਲ, ਮਨ ਦੀ ਹਾਈਜੀਨ ਇਸ ਗੱਲ ਵਿੱਚ ਹੈ ਕਿ ਮਨੁੱਖ ਮਨ ਨੂੰ ਪਾਪਾਂ ਤੋਂ ਸਾਫ਼ ਰੱਖੇ, ਤੇ ਤਨ ਦੀ ਹਾਈਜੀਨ ਇਸ ਗੱਲ ਵਿੱਚ ਹੈ ਕਿ ਇਸ ਨੂੰ ਗੰਦਗੀ ਤੋਂ ਸਾਫ਼ ਰੱਖੇ। ਅੱਜ ਨਾਰੇ ਲੱਗਦੇ ਨੇ ਸ਼ਹਿਰਾਂ ਨੂੰ ਸਾਫ਼ ਰੱਖੋ, ਗਲੀਆਂ ਨੂੰ ਸਾਫ਼ ਰੱਖੋ, ਘਰਾਂ ਨੂੰ ਸਾਫ਼ ਰੱਖੋ, ਸਰੀਰ ਨੂੰ ਵੀ ਸਾਫ਼ ਰੱਖੋ। ਲੇਕਿਨ ਜੇ ਮਨ ਸਾਫ਼ ਨਾ ਕੀਤਾ ਤੇ ਬਾਹਰਲੀ ਸਫਾਈ ਬੇਕਾਰ ਹੋ ਕੇ ਰਹਿ ਜਾਏ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਲੈ, ਦੁਰਮਤ ਮਨ ਧੋਵੇ। ਅੱਛਾ ਭਾਈ ਜੀ, ਇਹ ਤਾਂ ਹੋ ਗਿਆ ਇਸ਼ਨਾਨ ਹੋ ਗਿਆ, ਹੁਣ ਪੂਜਾ ਕਰੇਗਾ। ਧਰਮ ਦੇ ਮਾਰਗ ਤੇ ਚੱਲਣ ਵਾਲੇ ਦੀ ਪੂਜਾ ਵੀ ਤਾਂ ਕੋਈ ਹੁੰਦੀ ਹੈ, ਗੁਰਮੁਖ ਕਿਸ ਚੀਜ਼ ਦੀ ਪੂਜਾ ਕਰੇਗਾ? ਭਾਈ ਸਾਹਿਬ ਕਹਿੰਦੇ ਨੇ ਗੁਰਮਤ ਅਨੁਸਾਰ ਕਹਿੰਦੇ ਨੇ ਗੁਰਸਿੱਖੀ ਦਾ ਪੂਜਣਾ, ਗੁਰਸਿੱਖ ਪੂਜ ਪਿਰਮ ਰਸ ਪੋਵੇ। ਗੁਰਸਿੱਖ ਗੁਰਸਿੱਖ ਦੀ ਹੀ ਪੂਜਾ ਕਰੇ, ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ। ਜੋ ਸਿੱਖਾਂ ਨੂੰ ਲੋਕ ਦੋਚੈ ਸੋ ਗੁਰ ਖੁਸ਼ੀ ਆਵੇ, ਜਿਹਨੇ ਗੁਰੂ ਦੀ ਖੁਸ਼ੀ ਲੈਣੀ ਉਹ ਗੁਰਸਿੱਖਾਂ ਦੀ ਖੁਸ਼ੀ ਲਵੇ। ਗੁਰਸਿੱਖਾਂ ਦੀ ਪੂਜਾ ਸੇਵਾ ਕਰਨ ਵਾਲਾ ਗੁਰੂ ਕੀ ਪੂਜਾ ਸੇਵਾ ਕਰਦਾ? ਵੈਸੇ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਜਿਸਲੇ ਸਿੱਖਾਂ ਨੇ ਪੁੱਛਿਆ ਸੀ ਨਾਂਦੇੜ ਵਿਖੇ, ਮਹਾਰਸ ਚ ਪਾਤਸ਼ਾਹ ਨੇ ਕਿਹਾ ਸੀ ਗੁਰਸਿੱਖੋ ਕਰਨੀ ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ ਪਰਚਾ ਸ਼ਬਦ ਕਾ। ਜਿਨ੍ਹਾਂ ਨੇ ਪੂਜਾ ਕਰਨੀ ਹੈ ਅਕਾਲ ਪੁਰਖ ਦੀ ਪੂਜਾ ਕਰਨੀ, ਮਗਰ ਅਕਾਲ ਪੁਰਖ ਤਾਂ ਨਜ਼ਰ ਨਹੀਂ ਆਉਂਦਾ, ਕਿਹਦੇ ਵਿੱਚੋਂ ਕਰੀਏ? ਸਾਹਿਬ ਕਹਿਣ ਲੱਗੇ ਸਿੱਖ ਦੀ ਪੂਜਾ ਕਰੋਗੇ ਗੁਰੂ ਕੀ ਪੂਜਾ ਹੋਵੇਗੀ, ਗੁਰੂ ਕੀ ਪੂਜਾ ਅਕਾਲ ਦੀ ਪੂਜਾ ਹੈ। ਕਿ ਮਹਾਰਾਜ ਫਿਰ ਜਿਹਦੇ ਚਰਨੀ ਲਾ ਚੱਲੇ ਗੁਰੂ ਗ੍ਰੰਥ ਸਾਹਿਬ ਦੇ ਮੱਥਾ ਟੇਕਣ ਵਾਸਤੇ ਕਹਿ ਰਹੇ ਹੋ, ਇਹਦੀ ਪੂਜਾ ਨਹੀਂ ਕਰਨੀ। ਸਾਹਿਬ ਕਹਿਣ ਲੱਗੇ ਇਹਦੀ ਨਿਰੀ ਪੂਜਾ ਨਹੀਂ ਕਰਨੀ, ਨਿਰੇ ਧੂਪ ਦੀਪਦਾਂ ਦਿੰਦੇ ਰਹਿਣਾ, ਇਹਨੂੰ ਸਮਝਣਾ। ਇਹ ਸ਼ਬਦ ਵਿੱਚ ਭਾਈ ਸਾਹਿਬ ਦੀ ਇਸ ਪੌੜੀ ਵਿੱਚ ਅੰਤਲੀ ਤੁਕ ਸਾਰ ਤੁਕ ਹੈ, ਸਾਧ ਸੰਗਤ ਗੁਰ ਸ਼ਬਦ ਵਿਲੋਵੈ। ਗੁਰ ਸੰਗਤ ਨਾਲ ਰਲ ਕੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ ਨਾਮ ਪ੍ਰਾਪਤ ਕਰਨ ਵਾਸਤੇ, ਨਾਮ ਦਾ ਮੱਖਣ ਲੈਣ ਵਾਸਤੇ, ਨਾਮ ਦਾ ਰਸ ਲੈਣ ਵਾਸਤੇ ਗੁਰਮੁਖ ਗੁਰ ਸ਼ਬਦ ਨੂੰ ਰਿੜਕੇ। ਹੁਣ ਜਿਹੜਾ ਗੁਰਮੁਖ ਮਾਫ਼ ਕਰਨਾ ਗੁਰਮੁਖੀ ਨਹੀਂ ਪੜ੍ਹਿਆ, ਉਹ ਗੁਰ ਸ਼ਬਦ ਨੂੰ ਕਿਵੇਂ ਪੜ੍ਹੇਗਾ? ਅਸੀਂ ਸਾਰਾ ਕੁਝ ਚਾਰ ਚਾਰ ਪੰਜ ਪੰਜ ਜ਼ਬਾਨਾਂ ਪੜ੍ਹ ਲੈਂਦੇ ਹਾਂ, ਹਿਸਾਬ ਪੜ੍ਹ ਲੈਂਦੇ ਹਾਂ, ਬੜਾ ਕੁਝ ਪੜ੍ਹਨੇ ਆ, ਲੇਕਿਨ ਗੁਰਮੁਖੀ ਪੜ੍ਹਨ ਵਾਸਤੇ ਜੇ ਸਿੱਖ ਨੂੰ ਵਕਤ ਨਹੀਂ ਨਾ ਸਮਝ ਲੈਣਾ, ਅਜੇ ਇਸ ਰਾਹ ਤੇ ਤੁਰਨ ਦਾ ਯਤਨ ਨਹੀਂ ਕਰ ਰਿਹਾ, ਨੀਅਤ ਬਣੀ ਨਹੀਂ ਅਜੇ। ਗੁਰਮੁਖੀ ਪੜ੍ਹਨੀ ਤੇ ਗੁਰਮੁਖ ਬਣ ਕੇ ਗੁਰਸਿੱਖੀ ਦੇ ਵਿੱਚ ਪ੍ਰਵੇਸ਼ ਕਰਨਾ, ਗੁਰਬਾਣੀ ਨੂੰ ਵਿਚਾਰ ਸਹਿਤ ਪੜ੍ਹਨਾ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਨਾ। ਮਹਾਰਾਜ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਬਾਣੀ ਪੜ੍ਹਨ ਦੇ ਕੀ ਲਾਭ ਨੇ? ਸਾਹਿਬ ਗੁਰੂ ਅਰਜਨ ਸਾਹਿਬ ਨੇ ਦੱਸਿਆ ਸੀ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ, ਧਿਆਨ ਦੇਣਾ, ਇੱਛਾ ਰੱਖ ਕੇ ਪੜ੍ਹੇਗਾ ਸੋ ਪਦਾਰਥ ਪਾਏਗਾ। ਅਸੀਂ ਆਮ ਤੌਰ ਤੇ ਇੱਛਾ ਰੱਖ ਕੇ ਪੜ੍ਹਨੇ ਆ, ਅਸੀਂ ਬਾਣੀ ਪੜ੍ਹਨੇ ਆ, ਕੋਈ ਨਾ ਕੋਈ ਮਕਸਦ ਸਾਹਮਣੇ ਹੁੰਦਾ। ਮਹਾਰਾਜ ਕਹਿੰਦੇ ਨੇ ਮਕਸਦ ਪੂਰੇ ਹੋ ਜਾਣ, ਜਿਹੜਾ ਇੱਛਾ ਰੱਖ ਕੇ ਪੜ੍ਹੇਗਾ ਉਹਦੇ ਮਕਸਦ ਪੂਰੇ ਰੱਖੋ। ਤੇ ਮਹਾਰਾਜ ਕਹਿੰਦੇ ਨੇ ਜੋ ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇ, ਜਿਹੜਾ ਬਾਣੀ ਨੂੰ ਧਿਆਨ ਨਾਲ ਵਿਚਾਰ ਕੇ ਪੜ੍ਹੇਗਾ ਉਹ ਆਪ ਬੰਦਾ ਬੜਾ ਸਮਝ ਵਾਲਾ, ਅਕਲਮੰਦ ਤੇ ਪ੍ਰਭੂ ਨੂੰ ਸਮਝਣ ਵਾਲਾ ਹੋ ਜਾਏਗਾ। ਵਿਚਾਰ ਸਹਿਤ ਪੜ੍ਹੇਗਾ ਸੋ ਗਿਆਨਵਾਨ ਹੋਵੇਗਾ, ਪਿਆਰ ਸਹਿਤ ਪੜ੍ਹੇਗਾ ਸੋ ਮੇਰੇ ਨੇੜੇ ਹੋਵੇਗਾ, ਸ਼ਰਧਾ ਸਹਿਤ ਪੜ੍ਹੇਗਾ ਸੋ ਪ੍ਰਭੂ ਕੇ ਨਜ਼ਦੀਕ ਹੋਵੇਗਾ। ਗੁਰਸਿੱਖਾਂ ਨੇ ਪਿਆਰ ਨਾਲ ਵੀ ਪੜ੍ਹਿਆ, ਸ਼ਰਧਾ ਨਾਲ ਵੀ ਪੜ੍ਹਿਆ, विचार नाल भी पढ़े है, इच्छा करके भी पढ़े, लेकिन सब तो श्रेष्ठ वह है कि विचार सहित और श्रद्धा सहित कट्ठा पढ़िया जाए। विचार ते श्रद्धा जिथे रल जान उथे गुरमुखताई गुरसिखी शुरू होती। भाई साहब पूजा तो हो गई गुरसिख की, धन गुरु नानक जिस वेले सालसराय को पहुंचे ने, पहुंचे तो किस तरह आप जानते, भाई मरदाना हीरा लैके पहुंचे। सालसराय ने 101 रुपया उस हीरे की भेटा रख दी, कहिंदा मैं मुल नहीं पा सकता, हालांकि मुल पाउण वालियां ने गाजरां मूलियां भी पाया सी, मठियाई का सेर देण नूं भी तैयार सन, मगर चौरी ने मुल नहीं पाया। वह कहन लगा एडा कीमती हीरा है तां मुल नहीं पाया जा सकता, 101 रुपया भेटा दे सकना। मेरे बजुर्गों ने कहा सी कदे इहो जिहा हीरा वेखे ते भेटा रख दे। भाई मरदाना भेटा लैके पहुंचे, एक दो फेरे भाई मरदाने के बचे सालसराय महाराज के चरणों च हाजिर होया, अपने नौकर नूं नाल लैके दुकान बंद करके महाराज के चरणों में आ गया। बड़े वचन विलास हुए, कई दिन महाराज फिर इहदे घर विच टिके। उही सालसराय धर्म सालसराय जौहरी की धर्मशाला मुड़ के साहब कलगीधर पातशाह का जन्म स्थान बन गई। पटना साहब विखे पवित्र स्थान से महाराज कुछ दिन टिके। वह कुछ दिन टिकिया टिकिया सालसराय के नौकर अधरके नूं ज्ञान हो गया, उन्हूं मस्तियां प्राप्त हो गई। सालसराय ने वेखिया कि मेरा नौकर इस वेले बड़े उच्चे मंडलां च उडारियां ला रहे, हथ बन के कहन लगा साहब नूं, धन गुरु नानक साहब सच्चे पातशाह नूं कहन लगा, पातशाह आपने अपने सेवक ते मेहरां कीतियां ने, मेरे इस चाकर ते मेरे इस नौकर ते बड़ी कृपा कीती है, इनू ज्ञान बख्शिया, इनू नाम बख्शिया, इनू बड़ी उच्ची सुरत बख्शी है, मेरे ते भी कृपा करो। धन गुरु नानक कहन लगे, भाई असीं तां हुण चले आ, हुण तू इहदे चरनी पै जा, ध्यान दे, हुण तू इहदे चरनी पै जा। कहन लगा, महाराज नौकर दे चरनी पाउंदे हो मालिक, मेरे कोलों लैके खांदा है। धन गुरु नानक हस पए, कहन लगे रुपये तेरे कोलों लैके यह खांदा रहा है, नाम इहदे कोलों लैके तू लै लै, ऐसे ने नाम वालों ये धनवंत है, रजिया होए ये तैथों पहला प्राप्त करके रजिया होए, रुपये तेरे कोल सन ते मंगदा रहा लैंदा रहा चाकर बनिया रहा, लेकिन जे नाम लैना ही भाई असी तो चले हाँ सालसराय, जे नाम लैना इहदे कोल हैगा।
1: You are listening to SeekNet Radio, broadcasting live to Bangkok 24 hours a day from around the world.

ਮੇਰੀ ਚਿੰਤਾ ਮਿਟ ਗਈ ਹੈ ਪਰ ਮਾਂ ਨਾ ਮੈਨੂੰ ਡਰ ਆਉਂਦਾ ਅਤੇ ਨਾ ਮੇਰੇ ਅੰਦਰ ਕੋਈ ਚਿੰਤਾ ਆਉਂਦੀ ਇਸ ਲਈ ਕਿ ਤੂੰ ਮੇਰਾ ਸਾਰੀਆਂ ਥਾਵਾਂ 'ਤੇ ਰਾਖੀ ਕਰਨਾ ਸਾਰੀਆਂ ਥਾਵਾਂ 'ਤੇ ਤੂੰ ਮੇਰਾ ਰਾਖਾ ਹੈ ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਡਰ ਕਿਸਦਾ ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਅੱਗ ਕੀ ਕਰੂਗੀ ਜੇ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕੋਈ ਬਿਪਤਾ ਸੰਸਾਰ ਦੀ ਸਤਾ ਨਹੀਂ ਸਕਦੀ ਔਰ ਮੇਰਾ ਕੋਈ ਨੁਕਸਾਨ ਔਰ ਡਰਾ ਧਮਕਾ ਨਹੀਂ ਸਕਦੀ ਮੈਨੂੰ ਕਿਉਂਕਿ ਤੂੰ ਮੇਰਾ ਰਾਖਾ ਹੈ ਸਾਰੀਆਂ ਥਾਵਾਂ 'ਤੇ ਇਸੇ ਲਈ ਮਾਲਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹਜ਼ੂਰ ਨੇ ਬੜੇ ਮਾਣ ਵਿੱਚ ਬੜੇ ਜ਼ੋਰ ਵਿੱਚ ਕਿਹਾ ਕਿ ਐਡਾ ਮੇਰਾ ਵਾਹਿਗੁਰੂ ਵੱਡਾ ਹੈ ਕਿ ਭਾਵੇਂ ਮੈਂ ਅੱਗ ਵਿੱਚ ਭਾਵੇਂ ਮੈਂ ਦੇਗ ਵਿੱਚ ਭਾਵੇਂ ਤੱਤੀਆਂ ਰੇਤਾਂ ਸੀਸ 'ਤੇ ਪਈਆਂ ਪਰ ਮੈਨੂੰ ਤੱਤੀ ਵਾਹ ਵੀ ਨਹੀਂ ਲੱਗੀ ਇਹ ਕੌਣ ਕਹੇਗਾ ਖਸਮ ਵਾਲਾ ਮਾਲਕ ਵਾਲਾ ਗੁਰੂ ਵਾਲਾ ਜਿਹੜਾ ਹੈ ਹੀ ਬੇਗੁਰਾ ਉਹ ਕਹੇਗਾ ਕਿ ਜਿਸ ਨੂੰ ਕਦੀ ਪਿਤਾ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਹੀ ਨਹੀਂ ਪ੍ਰਾਪਤ ਹੋਇਆ ਉਹ ਮਾਣ ਕੀ ਕਰ ਸਕਦਾ ਕਿਸੇ 'ਤੇ ਜਿਸਨੇ ਕਦੀ ਪਿਤਾ ਕੋਲੋਂ ਅੰਮ੍ਰਿਤ ਹੀ ਨਹੀਂ ਪੀਤਾ ਉਹ ਕਹਿ ਸਕਦਾ ਕਿ ਮੇਰਾ ਬਾਪੂ ਮੇਰਾ ਪਿਤਾ ਮੇਰੇ ਵਾਸਤੇ ਆਹ ਕਰੇਗਾ ਨਹੀਂ ਨਹੀਂ ਕਹਿ ਸਕੇਗਾ ਉਹਨੂੰ ਆਪਣੀ ਕਮਜ਼ੋਰੀ ਦਾ ਪਤਾ ਹੈ ਲੇਕਿਨ ਸਤਿਗੁਰ ਸੱਚਾ ਪਾਤਸ਼ਾਹ ਬੜੇ ਤਾਣ ਨਾਲ ਬੜੇ ਮਾਣ ਨਾਲ ਹਜ਼ੂਰ ਫਰਮਾਉਂਦੇ ਨੇ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਪੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਾਖ ਲਈਏ ਤਿਨ ਰੱਖਣ ਹਾਰ ਸਾ ਵਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਉਸ ਮਾਣ ਵਿੱਚ ਆ ਕੇ ਤਾਣ ਵਿੱਚ ਆ ਕੇ ਅਸੀਂ ਕੌਣ ਹਾਂ ਸਾਰੇ ਬੱਚੇ ਸਾਰਾ ਪਰਿਵਾਰ ਸਤਿਗੁਰੂ ਜੀ ਦਾ ਬੱਚੇ ਔਰ ਬੱਚੀਆਂ ਪਰਿਵਾਰ ਮਾਲਕ ਸਤਿਗੁਰੂ ਸਤਿਗੁਰੂ ਪਰਿਵਾਰ ਦਾ ਮਾਲਕ ਹੈ ਸਾਡਾ ਤੋ ਅਸਾਂ ਇਹ ਤੋਂ ਕਦੀ ਨਹੀਂ ਕਹਿਣਾ ਕਿ ਅਸੀਂ ਸਤਿਗੁਰੂ ਦਾ ਪਰਿਵਾਰ ਹਾਂ ਪਰ ਆਪਾਂ ਪੜ੍ਹ ਲਈਏ ਜ਼ਰੂਰ ਸਾਰੀ ਸੰਗਤ ਪੜ੍ਹਿਓ ਗੁਰੂ ਅਰਜਨ ਦੇਵ ਅਕਾਲ ਪੁਰਖ ਦੀ ਗੋਦ ਵਿੱਚ ਅਤੇ ਸਾਰੀ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਫੋਟੋ 'ਤੇ ਇਵੇਂ ਆਏਗੀ ਨਾ ਪਤਾ 'ਤੇ ਇਵੇਂ ਹੀ ਲੱਗੇਗਾ ਨਾ ਅਕਾਲ ਪੁਰਖ ਦੀ ਗੋਦ ਵਿੱਚ ਅਕਾਲ ਪੁਰਖ ਦੇ ਚਰਨਾਂ ਉੱਤੇ ਸਾਹਿਬ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਔਰ ਉਹਨਾਂ ਦੇ ਚਰਨਾਂ ਉੱਤੇ ਆਪਾਂ ਸਾਰੇ ਉਸ ਮਾਣ ਵਿੱਚ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਿਵੇਂ ਉਹਨਾਂ ਨੇ ਮਾਣ ਕੀਤਾ ਆਪਾਂ ਵੀ ਮਾਣ ਕਰੀਏ ਨਾ ਸਾਰੇ ਤੋ ਬੋਲਿਓ ਸਾਰੇ ਬੀਬੀਆਂ ਉੱਚੀ ਆਵਾਜ਼ ਵਿੱਚ ਔਰ ਬੜੇ ਕੰਟਰੋਲ ਵਿੱਚ ਗੱਲਬਾਤ ਛੋਟੀ ਛੋਟੀ ਸਾਡੇ ਕੋਲ ਨਹੀਂ ਆਉਣੀ ਚਾਹੀਦੀ ਕਿਉਂਕਿ ਸਤਸੰਗ ਹੈ ਸੱਚਖੰਡ ਹੈ ਵੈਕੁੰਠ ਹੈ ਇਸ ਦੀ ਮਹਿਮਾ ਦਾ ਪਾਰਾਵਾਰ ਨਹੀਂ ਜੇ ਅਸੀਂ ਨਹੀਂ ਸੋਚਾਂਗੇ ਤਾਂ ਬੇਅਦਬ ਹੋਵਾਂਗੇ ਸਾਰੇ ਪੜ੍ਹਿਓ

ਸਮੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਪੇਤ।

ਸੇ ਪਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਰ

ਮਾਸ ਖਾਣ ਗਲ ਵੱਡ ਕੇ ਹਾਲ ਤਿਨਾੜਾ ਕੌਣ ਹੋਵਸੀ। ਜਿਹੜੇ ਛੁਰੀਆਂ ਫੇਰ ਫੇਰ ਸ੍ਰੀ ਸਾਹਿਬਾਂ ਨਾਲ ਝਟਕਾ ਝਟਕਾ ਕੇ ਬੱਕਰੇ ਖਾਂਦੇ ਨੇ, ਕੱਟੇ ਖਾਂਦੇ ਨੇ, ਬੱਛੇ ਖਾਂਦੇ ਨੇ, ਜੀਵ ਖਾਂਦੇ ਨੇ। ਬੱਕਰੀ ਕਹਿੰਦੀ ਮੈਂ ਇਸ ਕਰਕੇ ਹੱਸੀ ਹਾਂ ਵੀ ਮਹਿਸ ਅਕਤ ਧੂਰਾ ਖਾਣ ਦਾ ਸਦਕਾ ਮੇਰੀ ਇਹ ਖਲ ਹੋਈ ਹੈ। ਅਤੇ ਜਿਹਨਾਂ ਦਾ ਕਿੱਤਾ ਹੀ ਇਹ ਹੈ, ਕਰਤੱਵ ਹੀ ਇਹ ਹੈ, ਜਿਹੜੇ ਇਸ ਚਸਕੇ ਦੇ ਅੰਦਰ ਫਸੇ ਹਨ, ਮਾਸ ਖਾਣ ਗਲ ਵੱਢ ਕੇ ਅਤੇ ਹਾਲ ਤਿਨਾੜਾ ਕੌਣ ਹੋਵਸੀ, ਉਹਨਾਂ ਦਾ ਹਾਲ ਕੀ ਹੋਏਗਾ। ਇਹ ਰੀਜ਼ਨ ਹੈ ਮੈਂ ਹੱਸਦੀ ਹਾਂ।

फर्स्ट शब्द इज बसंत चढ़िया फूली बन रहा है।

ਵਾਹਿਗੁਰੂ ਦੀ ਪੂਰਨ ਕਿਰਪਾ ਹੋਵੇ। ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਇਹ ਬਖਸ਼ਿਸ਼ਾਂ ਉਹਦੇ 'ਤੇ ਹੀ ਹੋਣਗੀਆਂ ਜਿਨ੍ਹਾਂ 'ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ, ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵੱਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ, ਭਾਈ ਸੁੱਖ ਦੀ ਨੀਂਦਰ ਕਿਵੇਂ ਤੂੰ ਸੌ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤੰਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁੱਖ ਵਾਹਿਗੁਰੂ ਬਖਸ਼ ਦਿੰਦਾ ਹੈ।

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸਨੂੰ ਸ਼ੂਦਰ ਕਿਹਾ ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਹਨ।

ਗ੍ਰੰਥ ਸਾਹਿਬ ਵਿੱਚ ਬੜਾ ਸੁੰਦਰ ਤੇ ਪਵਿੱਤਰ ਸ਼ਬਦ ਉਹਨਾਂ ਨੇ ਇਹ ਲਿਖਿਆ ਹੈ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਬਖਸ਼ਿਸ਼ ਨਾਲ ਉਹਨਾਂ ਨੇ ਉਪਦੇਸ਼ ਦਿੱਤਾ ਹੈ ਕਿ ਹੇ ਸੰਸਾਰ ਦੇ ਲੋਕੋ, ਮੈਂ ਸਿਮਰਨ ਕਰਦਾ ਹਾਂ, ਭਗਤੀ ਕਰਦਾ ਹਾਂ, ਬੰਦਗੀ ਕਰਦਾ ਹਾਂ, ਪਰ ਲੋਕ ਮੇਰੇ ਨਾਲ ਕਿੱਦਾਂ ਦਾ ਸਲੂਕ ਕਰਦੇ ਨੇ? ਮੈਨੂੰ ਕਹਿੰਦੇ ਨੇ ਇਹ ਪਾਗਲ, ਇਹ ਦੀਵਾਨਾ ਹੈ, ਇਹ ਬੌਰਾ ਹੈ। ਪਰ ਮੈਂ ਤਾਂ ਸਮਝਦਾ ਉਸ ਮਾਲਕ ਦੀ ਮੇਰੇ 'ਤੇ ਨਜ਼ਰੇ ਰਹਿਮਤ ਹੋਈ, ਉਹਦੀ ਬਖਸ਼ਿਸ਼ ਹੋਈ, ਉਹਦੀ ਮਹਾਨ ਕਿਰਪਾ ਨਾਲ ਮੈਂ ਬੌਰਾ ਹੋਇਆ ਹਾਂ। ਪਰ ਮੈਂ ਬੌਰਾ ਜ਼ਰੂਰ ਹੋ ਗਿਆ, ਪਰ ਵੇਖਿਓ ਹੋਰ ਨਾ ਕੋਈ ਹੋ ਜਾਏ, ਪਰ ਮੈਂ ਇਕੱਲਾ ਨਹੀਂ ਹੋਇਆ, ਮੇਰੇ ਨਾਲ ਹੋਰ ਵੀ ਕਈ ਹੋਏ ਨੇ।

ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪਰਿਖਿਆ ਮਨ ਤਨ ਨਾਮ ਜਪੋ ਲਿਵਲਾ।

ਮੇਰਾ ਤੇ ਤੱਤੀ ਲੋਹ ਵੀ ਵੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਵੈਕੁੰਠ ਲੱਭਦੇ ਹੋਣਗੇ। ਮੇਰਾ ਵੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਵੈਕੁੰਠ ਵਿੱਚ ਬੈਠਾ ਹੋਇਆ ਸਾਂ। ਵੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਵੈਕੁੰਠ ਹੀ ਆਏ। ਵੈਕੁੰਠ ਵਿੱਚ ਆ ਗਏ। ਸਰਬ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਵੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਵੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਕਿਸੇ ਤੜਕੀਆਂ ਮਿੱਤਰ ਸੁਖ ਨਾਲ ਪਾਈ ਕਿਸੇ ਤੜਕੀਆਂ ਕੁੜਮ ਸਕੇ ਨਾਲ ਜਵਾਈ ਕਿਸੇ ਤੜਕੀਆਂ ਸਿਕਦਾਰ ਚੌਧਰੀ।

ਪਰਿਵਾਰ ਸੱਜਣ ਮਿੱਤਰ ਸਾਰੇ ਰਾਜੀ ਹੁੰਦੇ। ਸਾਰਿਆਂ ਨੂੰ ਸੁੱਖ ਮਿਲਦਾ ਉਸ ਬੰਦੇ ਕੋਲੋਂ ਜਿਹੜਾ ਇਸ ਤਰ੍ਹਾਂ ਜੀਂਦਾ। ਸਾਰਿਆਂ ਦੇ ਜੀਵਨ ਵਿੱਚ ਜੀਣ ਦਾ ਉਤਸ਼ਾਹ ਭਰ ਜਾਂਦਾ, ਲੋਚਾ ਭਰ ਜਾਂਦੀ ਹੈ। ਸਭ ਕਹਿ ਮਨ ਲੋਚ ਤੇ ਉਹ ਸਾਰੇ ਜਣੇ ਪਰ ਉਪਕਾਰ ਨਿਤ ਚਿਤਵ ਤੇ ਨਾ ਹੀ ਕਛ ਪੋਚ। ਉਹਨਾਂ ਦੇ ਜੀਵਨ ਵਿੱਚ ਬੁਰਾਈ ਨਹੀਂ ਆਉਂਦੀ, ਬਲਕਿ ਸੇਵਾ ਤੇ ਪਰ ਉਪਕਾਰ ਦੀ ਗੱਲ ਸੋਚੀ ਜਾਂਦੀ ਹੈ। ਪਰ ਉਪਕਾਰ ਨਿਤ ਚਿਤਵ ਤੇ, ਔਰ ਇਹੋ ਜਿਹੇ ਲੋਕ ਜਿੱਥੇ ਵਸਦੇ ਹੋਣ। ਸਾਹਿਬ ਪੰਚਮ ਪਾਤਸ਼ਾਹ ਕਹਿੰਦੇ ਨੇ ਧਨ ਸੋ ਥਾਨ ਬਸੰਤ ਧਨ, ਉਹ ਥਾਂ ਵੀ ਧਨ ਹੈ, ਉੱਥੋਂ ਦੇ ਵਸਣ ਵਾਲੇ ਵੀ ਧਨ ਨੇ। ਜੈ ਜਪੀਐ ਨਾਮ ਕਥਾ ਕੀਰਤਨ ਹਰ ਅਤ ਘਣਾ ਸੁਖ ਸਹਿਜ ਵਿਸ਼ਰਾਮ। ਜਿੱਥੇ ਕਥਾ ਕੀਰਤਨ ਤੇ ਰੱਬ ਦੀ ਗੱਲ ਚੱਲਦੀ ਏ, ਉੱਥੇ ਸੁਖ ਸਹਿਜ ਤੇ ਚੈਨ ਦੀ ਗੱਲ ਹੈ। ਸੁਖ ਸਹਿਜ ਵਿਸ਼ਰਾਮ ਤੇ ਮੰਗ ਕੀਤੀ ਏ, ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ, ਨਾਨਕ ਪ੍ਰਭ ਸ਼ਰਨਾਗਤੀ ਜਾਂਕੇ ਸਭ ਕਿਛ ਹਾਥ। ਆਪਾਂ ਆਰੰਭ ਸ਼ਬਦ ਪੜਿਆ ਨਾ, ਉਦਮ ਕੀਆ ਕਰਾਇਆ ਆਰੰਭ ਰਚਾਇਆ। ਮੈਂ ਉਦਮ ਕੀਤਾ ਮਾਲਕ ਵਾਹਿਗੁਰੂ, ਤੂੰ ਕਰਾਇਆ, ਤੇਰੇ ਕਰਾਉਣ ਤੇ ਮੇਰਾ ਉਦਮ ਹੋਇਆ। ਨਾਮ ਜਪੇ ਜਪ ਜੀਵਨਾ ਗੁਰ ਮੰਤਰ ਦਿਰੜਾਇਆ। ਸਤਿਗੁਰੂ ਨੇ ਐਸਾ ਸੋਹਣਾ ਮੰਤਰ ਦਿੱਤਾ ਜਿਸ ਨੂੰ ਜਪ ਜਪ ਕੇ ਜੀਂਦਿਆਂ ਆਨੰਦ ਭਰ ਰਿਹਾ। ਪਾਏ ਪਰਹਿ ਸਤਿਗੁਰੂ ਕੇ ਜਿਨ ਭਰਮ ਵਿਦਾਰਿਆ, ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ। ਜਿਹਨੇ ਮੇਰੀ ਜ਼ਿੰਦਗੀ ਸਵਾਰ ਕੇ ਰੱਖ ਦਿੱਤੀ, ਮੈਂ ਉਹਦੇ ਚਰਨਾਂ ਵਿੱਚ ਲੋਟ ਪੋਟ ਹੁੰਦਾ ਰਵਾਂ। ਪਾਏ ਪਰਹਿ ਸਤਿਗੁਰੂ ਕੇ, ਜਿਹਨੇ ਮੇਰੇ ਮਨ ਦੀ ਦੁਵਿਧਾ ਮਿਟਾ ਕੇ ਭਰਮ ਮਿਟਾ ਕੇ ਮੈਨੂੰ ਸਵਾਰ ਦਿੱਤਾ ਹੈ, ਸਾਜ ਦਿੱਤਾ ਹੈ। ਕਰ ਗਏ ਲੀਨੇ ਆਪਣੇ ਸੱਚ ਹੁਕਮ ਰਜ਼ਾਈ, ਆਪਣੀ ਰਜ਼ਾ ਵਿੱਚ ਹੀ ਆਪਣੀ ਪ੍ਰਸੰਨਤਾ ਵਿੱਚ ਹੀ ਮੈਨੂੰ ਬਾਂਹ ਫੜ ਕੇ ਆਲਸ ਦੇ ਰੋਗ ਵਿੱਚੋਂ ਕੱਢ ਲਿਆ। ਜੋ ਪ੍ਰਭ ਦਿੱਤੀ ਦਾਤ ਸਾਹ ਪੂਰਨ ਵਡਿਆਈ, ਇਹ ਤੋਂ ਵੱਡੀ ਵਡਿਆਈ ਹੋਰ ਕੀ ਹੋ ਸਕਦੀ ਜਿਹੜੀ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ। ਆਪਣੀਆਂ ਵਡਿਆਈਆਂ ਦੀ ਕਿਹੜੀ ਕੀਮਤ ਹੈ? ਜੋ ਮਾਲਕ ਨੇ ਵਡਿਆਈ ਦਿੱਤੀ ਹੈ ਉਦਮੀ ਹੋਣ ਦੀ, ਗੁਰਮੁਖ ਹੋਣ ਦੀ, ਸਤਸੰਗੀ ਹੋਣ ਦੀ, ਭਗਤ ਹੋਣ ਦੀ, ਇਹਦੇ ਨਾਲ ਦੀ ਵਡਿਆਈ ਹੋਰ ਕੀ ਹੋ ਸਕੇਗੀ? ਸਦਾ ਸਦਾ ਗੁਣ ਗਾਈ ਇਹ ਗਾਉਂਦੇ ਨੇ ਉਹ ਲੋਕ ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ। ਜਪ ਨਾਮ ਮੁਰਾਰੀ ਨੇਮ ਨਿਭਾਇਓ ਸਤਿਗੁਰੂ, ਅਸੂਲ ਨੇਮ ਕਹਿੰਦੇ ਨੇ ਅਸੂਲ ਨੂੰ, ਬਾ ਅਸੂਲ ਜ਼ਿੰਦਗੀ ਨੇਮ ਬਦ ਜੀਵਨ, ਗੁਰੂ ਦੀ ਕਿਰਪਾ ਨਾਲ ਨਿਭਦਾ ਚੱਲਿਆ ਜਾ ਰਿਹਾ। ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ, ਨਾਮ ਧਨ ਗੁਣ ਗਾਉ। ਹੁਣ ਤਾਂ ਮੈਂ ਗਾਉਂਦਾ ਚਲਾ ਜਾਵਾਂ ਤੇ ਸਭ ਤੋਂ ਵੱਡੀ ਖੱਟੀ ਖੱਟਦਾ ਚਲਾ ਜਾਵਾਂ। ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ, ਪ੍ਰਭ ਸ਼ਾਹ ਅਮਿਤਾ, ਪ੍ਰਭੂ ਸ਼ਾਹ ਦੇ ਦੁਆਰੇ ਦੇ ਇਹ ਸੰਤ ਜਣ ਜੋ ਅਸਲ ਵਪਾਰ ਕਰਨ ਵਾਲੇ ਨੇ, ਇਸ ਉਦਮ ਦੇ ਸਦਕਾ ਇਹ ਬਹੁਤ ਹੀ ਖੱਟੀ ਖੱਟ ਜਾਂਦੇ। ਧੰਨ ਗੁਰੂ ਨਾਨਕ ਇਸ ਵੇਲੇ ਰੋਹੇਲ ਖੰਡ ਗਏ ਨੇ ਨਾ, ਸਾਹਿਬ ਵਿਕ ਗਏ, ਗੁਲਾਮ ਹੋ ਕੇ ਵਿਕ ਗਏ, ਤੇ ਜਿਸ ਬੰਦੇ ਨੇ ਖਰੀਦਿਆ ਸੀ ਨਾ ਉਹਨੇ ਆ ਕੇ ਸਮਝਾ ਦਿੱਤਾ। ਕਹਿਣ ਲੱਗਾ ਗੁਲਾਮ ਆਹ ਘਰ ਹੀ ਤੇ ਇਸ ਘਰ ਵਿੱਚ ਘਰ ਦੇ ਸਾਰੇ ਕੰਮ ਜੋ ਬੇਗਮ ਆਖਿਓ ਤੂੰ ਕਰਨੇ। ਧੰਨ ਗੁਰੂ ਨਾਨਕ ਸਿਰ ਨਵਾ ਕੇ ਕਹਿਤਾ ਜੀ ਹਜ਼ੂਰ, ਮਾਲ ਡੰਗਰ ਦਾ ਵਿਹੜੇ ਪਾੜੇ ਦਾ ਆਲੇ ਦੁਆਲੇ ਦਾ ਸਾਰਾ ਕੰਮ ਤੂੰ ਸਾਹਮਣਾ, ਮੇਰੀ ਮੁੱਠੀ ਚਾਪੀ ਤੇ ਸੇਵਾ ਵੀ ਤੂੰ ਕਰਨੀ। ਸਾਹਿਬਾਂ ਨੇ ਜੀ ਹਜ਼ੂਰ ਕਹਿ ਦਿੱਤਾ। ਸਵੇਰੇ ਤੜਕੇ ਪਾਣੀ ਗਰਮ ਕਰਕੇ ਮੈਨੂੰ ਨਹਾਉਣਾ ਹੀ, ਜੀ ਹਜ਼ੂਰ। ਉਹ ਬੜਾ ਖੁਸ਼ ਹੈ, ਕੈਸਾ ਗੁਲਾਮ ਮਿਲਿਆ, ਕੈਸਾ ਅਸੀਲ ਹੈ, ਕੈਸਾ ਆਗਿਆਕਾਰ ਹੈ। ਰਾਤ ਬੀਤੀ, ਅੰਮ੍ਰਿਤ ਵੇਲਾ ਹੋਇਆ, ਉਹਨੇ ਆਵਾਜ਼ ਮਾਰੀ, ਗੁਲਾਮ ਪਾਣੀ ਲੈ ਕੇ ਆ, ਨਹਾਵਾਂਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਹਜ਼ੂਰ ਜਾ ਹੀ ਰਿਹਾ, ਮਾਲਕ ਚੱਲਿਆ ਹੀ ਸਾਂ। ਤੇ ਧੰਨ ਗੁਰੂ ਨਾਨਕ ਥੋੜ੍ਹੀ ਦੇਰ ਬਾਅਦ ਵਾਪਸ ਵੀ ਆ ਰਹੇ, ਗੁਲਾਮ ਪਾਣੀ ਲੈ ਆਇਆ। ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਹਜ਼ੂਰ ਮਾਫ਼ੀ ਦਾ ਖਾਸਤਕਾਰ ਆ, ਮਾਫ਼ੀ ਚਾਹੁਣਾ, ਪਾਣੀ ਹੈ ਨਹੀਂ ਕਿਧਰੇ। ਬੜਾ ਗੁੱਸਾ ਚੜਿਆ, ਆਖਰ ਇਹੋ ਜਿਹਾ ਬੰਦੇ ਨੂੰ ਕ੍ਰੋਧ ਹੀ ਆਵੇਗਾ। ਕਹਿਣ ਲੱਗਾ ਪਾਣੀ ਹੈ ਨਹੀਂ, ਇਹ ਕੈਸਾ ਬਹਾਨਾ, ਖੂਹ 'ਚ ਪਾਣੀ ਹੈ ਨਹੀਂ। ਧੰਨ ਗੁਰੂ ਨਾਨਕ ਕਹਿੰਦੇ ਨੇ ਨਹੀਂ, ਤਲਾਅ ਤੋਂ ਲੈ ਆਉਣਾ ਸੀ, ਵੀ ਹਜ਼ੂਰ ਉੱਥੇ ਵੀ ਨਹੀਂ, ਉਹ ਨਿਕੰਮਿਆ, ਉੱਥੋਂ ਪਰਾ ਦਰਿਆ ਤੋਂ ਲੈ ਆਉਣਾ ਸੀ। ਧੰਨ ਗੁਰੂ ਨਾਨਕ ਕਹਿੰਦੇ ਨੇ ਹਜ਼ੂਰ ਉੱਥੇ ਵੀ ਤਾਂ ਨਹੀਂ, ਨੇੜੇ ਤੇੜੇ ਪਾਣੀ ਕਿਧਰੇ ਵੀ ਤਾਂ ਨਹੀਂ, ਮੈਂ ਕਿੱਥੋਂ ਲੈ ਆਉਂਦਾ। ਇਹਨੇ ਜਦੋਂ ਗਲੀ 'ਚ ਹਾਹਾਕਾਰ ਮੱਚੀ ਦੀ ਆਵਾਜ਼ ਪਈ, ਘਬਰਾ ਕੇ ਉੱਠਿਆ, ਪੁੱਛਿਆ ਕੀ ਗੱਲ ਹੈ? ਕਹਿੰਦੇ ਨੇ ਸਾਰੇ ਨਗਰ 'ਚ ਪਾਣੀ ਕਿਧਰੇ ਨਹੀਂ, ਪਾਣੀ ਦੀ ਥੋ, ਪਾਣੀ ਬਿਨਾਂ ਕਿਵੇਂ ਜੀਵਾਂਗੇ? ਘਬਰਾਹਟ ਪੈਦਾ ਹੋ ਗਈ। ਸਿਆਣੇ ਬੰਦੇ ਸਿਰ ਜੋੜ ਕੇ ਬੈਠੇ, ਜੋ ਬਜ਼ੁਰਗ ਸਨ, ਜ਼ਿੰਮੇਵਾਰ ਸਨ, ਉਹਨਾਂ ਕਿਹਾ ਇਹ ਗੱਲ ਕੀ ਬਣ ਗਈ, ਪਾਣੀ ਕਿੱਧਰ ਗਿਆ? ਕੋਈ ਉਹਨਾਂ ਵਿੱਚ ਸੀ ਥੋੜ੍ਹਾ ਜਿਹਾ ਰੱਬ ਦੇ ਭੈ ਵਾਲਾ, ਉਹ ਕਹਿਣ ਲੱਗਾ ਮੈਨੂੰ ਜਾਪਦਾ ਹੈ ਕਿਸੇ ਸਾਈਂ ਲੋਕ ਦੀ, ਕਿਸੇ ਰੱਬ ਦੇ ਬੰਦੇ ਦੀ ਖੁਨਾਮੀ ਸਾਥੋਂ ਹੋ ਗਈ ਹੈ, ਤਾਂ ਇਹ ਸਜ਼ਾ ਸਾਡੇ ਸਾਹਮਣੇ ਆਈ ਹੈ। ਪਾਣੀ ਦੀ ਬੂੰਦ ਬੂੰਦ ਨੂੰ ਅਸੀਂ ਤਰਸ ਕੇ ਮਰ ਜਾਵਾਂਗੇ, ਬੜਾ ਮੁਸ਼ਕਲ ਹੋ ਜਾਏਗਾ, ਨੇੜੇ ਤੇੜੇ ਕਿਧਰੇ ਪਾਣੀ ਨਹੀਂ। ਕਿਸੇ ਦੀ ਖੁਨਾਮੀ ਬੇਦਬੀ ਸਾਡੇ ਕੋਲੋਂ ਹੋ ਗਈ ਜਾਪਦੀ,

ਇੱਕ ਵਿੱਚੋਂ ਜਿਹੜਾ ਬੜਾ ਚੰਚਲ ਸੀ ਕਹਿਣ ਲੱਗਾ, ਖੁਨਾਮੀ ਦੀ ਗੱਲ ਤਾਂ ਕਰੋ ਜੀ, ਆਪਾਂ ਕੋਈ ਨੇਕੀ ਦੀ ਗੱਲ ਕਦੇ ਕੀਤੀ ਹੋਵੇ ਤਾਂ। ਆਪਾਂ ਮਾਰ ਕੁੱਟ ਕੇ ਲੋਕਾਂ ਨੂੰ ਉਹਨਾਂ ਕੋਲੋਂ ਵਗਾਰਾਂ ਲੈਂਦੇ ਹਾਂ, ਕੰਮ ਲੈਂਦੇ ਹਾਂ, ਪਤਾ ਨਹੀਂ ਇਹਨਾਂ ਵਿੱਚ ਕੌਣ ਕੌਣ ਕੀ ਹੈ। ਕਹਿਣ ਲੱਗੇ ਨਹੀਂ, ਜ਼ਰਾ ਗੌਰ ਨਾਲ ਵਿਚਾਰੋ, ਉਹ ਪਠਾਨ ਜਿਹਨੇ ਖਰੀਦ ਕੇ ਗੁਰੂ ਨਾਨਕ ਨੂੰ ਲਿਆਂਦਾ ਸੀ ਦੋ ਘੋੜਿਆਂ ਤੋਂ, ਕਹਿਣ ਲੱਗਾ ਇੱਕ ਬੰਦਾ ਮੈਂ ਰਾਤੀ ਲਿਆਂਦਾ ਖਰੀਦ ਕੇ। ਬੰਦਾ ਬੜਾ ਹੀ ਧੀਰਜਵਾਨ ਹੈ, ਬੜਾ ਹੀ ਸੀਲ ਹੈ, ਬੜਾ ਹੀ ਆਗਿਆਕਾਰ ਹੈ, ਤੇ ਜੇ ਉਹਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ, ਉਹਦੇ ਨੇਤਰਾਂ ਵੱਲ ਵੇਖਿਆ ਨਹੀਂ ਜਾਂਦਾ, ਜਾਪਦਾ ਕਿਤੇ ਗਲਤੀ ਨਾਲ ਮੈਂ ਕਿਸੇ ਰੱਬ ਲੋਕ ਨੂੰ ਤਾਂ ਨਹੀਂ ਗੁਲਾਮ ਸਮਝ ਕੇ ਖਰੀਦ ਲਿਆ ਆ। ਉਹ ਕਹਿਣ ਲੱਗੇ ਵਿਖਾ ਸਾਨੂੰ, ਚੱਲੇ ਆ ਗਏ। ਉਹਨਾਂ 'ਚ ਜਿਹੜਾ ਬੰਦਾ ਆਗੂ ਸੀ, ਬਜ਼ੁਰਗ ਸੀ, ਕਹਿਣ ਲੱਗਾ ਬਾਬਾ ਪਾਣੀ ਨਹੀਂ। ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ, ਸਾਈਂ ਲੋਕਾਂ ਪਾਣੀ ਨਹੀਂ, ਪਾਣੀ ਤੋਂ ਬਿਨਾਂ ਕਿਵੇਂ ਚੱਲੇਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਅੱਗੇ ਵੀ ਬੰਦਿਆਂ ਦਾ ਲਹੂ ਪੀਂਦੇ ਜੇ ਹੁਣ ਵੀ ਪੀਤੀ ਚੱਲ, ਜੇ ਇਸੇ ਨਾਲ ਤੁਹਾਡਾ ਕੰਮ ਸਰਦਾ ਹੈ। ਹੁਣ ਇਹੋ ਜਿਹੀ ਗੱਲ ਕਦੇ ਕਿਸੇ ਗੁਲਾਮ ਨੇ ਕਹਿਣੀ ਸੀ? ਧੰਨ ਗੁਰੂ ਨਾਨਕ ਨੇ ਝਟਕਾ ਦੇ ਕੇ ਜਗਾ ਦਿੱਤਾ। ਉਹਨਾਂ ਵੇਖਿਆ ਵਾਕਈ ਗੁਲਾਮਾਂ ਵਾਲੀ ਕੋਈ ਗੱਲ ਨਹੀਂ, ਇਹ ਤਾਂ ਪੈਂਦਾ ਉੱਤੋਂ ਦੀ। ਕਹਿਣ ਲੱਗੇ ਬਾਬਾ ਮਰ ਜਾਵਾਂਗੇ। ਧੰਨ ਗੁਰੂ ਨਾਨਕ ਕਹਿਣ ਲੱਗੇ ਜੀਣ ਜੂ ਨਹੀਂ ਦਿੰਦੇ, ਮਰੋ, ਕਿਸੇ ਨੂੰ ਜੀਣ ਵੀ ਤਾਂ ਨਹੀਂ ਦਿੰਦੇ। ਕਿੰਨੀਆਂ ਭੈਣਾਂ ਨੇ ਵੀਰ ਤੁਸੀਂ ਕੋਹਲੂਆਂ ਨਾਲ ਜੋ ਛੱਡੇ, ਕਿੰਨੀਆਂ ਮਾਵਾਂ ਦੇ ਲਾਡਲੇ ਪੁੱਤਰ ਤੁਸੀਂ ਹਲਾਂ ਅੱਗੇ ਲਾ ਛੱਡੇ ਨੇ, ਕਿੰਨੀਆਂ ਸੁਹਾਗਣਾਂ ਦੇ ਸੁਹਾਗ ਤੁਸੀਂ ਮਾਰ ਮਾਰ ਕੇ ਕੋੜੇ ਖਤਮ ਕਰ ਦਿੱਤੇ ਨੇ, ਚੱਕੀਆਂ ਤੇ ਖਰਾਸਾਂ ਤੇ ਜੋ ਜੋ ਕੇ ਤੁਸੀਂ ਉਹਨਾਂ ਦੀ ਰੱਤ ਪੀ ਲਈ, ਅੱਜ ਤੁਹਾਨੂੰ ਆਪਣੇ ਜੀਵਨ ਦਾ ਮੋਹ ਜਾਗੇ ਹੈ, ਖਿਆਲ ਜਾਗੇ ਹੈ, ਲੋਕਾਂ ਨਾਲ ਕੀ ਕਰਦੇ? ਸਿਰ ਨੀਵੇਂ ਕਰਕੇ ਬਹਿ ਗਏ। ਗੱਲ ਨਹੀਂ ਔੜਦੀ, ਲੋੜਵੰਦ ਵੀ ਹੋਵੇ ਨਾ ਬੰਦਾ ਤੇ ਫਿਰ ਉਹਦਾ ਰੁੱਖ ਬਦਲ ਜਾਂਦਾ। ਕਹਿਣ ਲੱਗਾ ਬਾਬਾ ਕੁਝ ਕਰ ਸਕਣੇ ਪਾਣੀ ਦਾ? ਧੰਨ ਗੁਰੂ ਨਾਨਕ ਕਹਿਣ ਲੱਗੇ ਇੱਕੋ ਤਰੀਕਾ, ਇਹਨਾਂ ਸਾਰਿਆਂ ਨੂੰ ਛੱਡ ਦਿਓ, ਪਾਣੀ ਆ ਜਾਏਗਾ ਤੁਹਾਡੇ ਵਾਸਤੇ। ਨਿਰੰਕਾਰ ਦੀ ਪ੍ਰਸੰਨਤਾ ਪ੍ਰਾਪਤ ਕਰੋ, ਇਹਨਾਂ ਦੀ ਰੂਹ ਰਾਜ਼ੀ ਕਰੋ, ਇਹਨਾਂ ਸਾਰਿਆਂ ਨੂੰ ਆਜ਼ਾਦ ਕਰ ਦਿਓ। ਕਈ ਭੈਣਾਂ ਦੇ ਕਲੇਜੇ ਠੰਡੇ ਹੋਣਗੇ, ਕਈ ਸੁਹਾਗਣਾਂ ਦੇ ਚਿੱਤ ਰਾਜ਼ੀ ਹੋਣਗੇ, ਕਈ ਮਾਵਾਂ ਦੇ ਕਲੇਜੇ ਨੂੰ ਠੰਡ ਪੈ ਗਈ ਹੁੰਦੀ, ਅਸੀਸ ਸਦਕਾ ਤੁਹਾਨੂੰ ਸਾਰੇ ਸੁੱਖ ਆਉਣਗੇ। ਇੱਕ ਪਾਣੀ ਦੀ ਗੱਲ ਕੀ? ਹੁਣ ਉਹਨਾਂ ਨੇ ਆਪਣਾ ਮਸਲਾ ਰੱਖਿਆ। ਕਹਿਣ ਲੱਗੇ ਬਾਬਾ ਜੀ, ਇਹਨਾਂ ਸਾਰਿਆਂ ਨੂੰ ਛੱਡਤਾ, ਅਸੀਂ ਕੀ ਕਰਾਂਗੇ? ਕਿਉਂ ਕਿ ਬਾਬਾ ਸਾਡੇ ਕੰਮ ਕਿਵੇਂ ਚੱਲਣਗੇ? ਧੰਨ ਗੁਰੂ ਨਾਨਕ ਕਹਿਣ ਲੱਗੇ ਆਪ ਕਰੋ। ਕਹਿਣ ਲੱਗੇ ਆਪ ਕਦੇ ਕੀਤੇ ਨਹੀਂ, ਬੈਠਿਆਂ ਬਿਠਾਇਆ ਹੋ ਜਾਂਦੇ ਨੇ। ਇਸ ਕਰਕੇ ਧੰਨ ਗੁਰੂ ਨਾਨਕ ਕਹਿਣ ਲੱਗੇ ਹੁਣ ਲੱਗਦਾ ਹੈ ਪਤਾ, ਅੱਗੇ ਤਾਂ ਇਹ ਸਮਝਦੇ ਸਾਂ ਕਿ ਇਹ ਤੁਹਾਡੇ ਗੁਲਾਮ ਨੇ, ਪਰ ਹੁਣ ਪਤਾ ਪਿਆ ਲੱਗਦਾ ਤੁਸੀਂ ਇਹਨਾਂ ਦੇ ਗੁਲਾਮ, ਤੁਸੀਂ ਆਪਣੇ ਆਲਸ ਦੇ ਗੁਲਾਮ ਜੇ। ਇਸ ਕਰਕੇ ਤੁਹਾਨੂੰ ਕੋਈ ਨਾ ਕੋਈ ਚਾਹੀਦਾ ਅਸਿਸਟੈਂਟ, ਸਹਾਇਤਾ ਕਰਨ ਵਾਲਾ, ਤੁਹਾਡੇ ਕੰਮ ਚਲਾਉਣ ਵਾਲਾ। ਤੁਸੀਂ ਤਾਂ ਗੁਲਾਮ ਤੁਸੀਂ ਹੋ, ਤੁਸੀਂ ਇਹਨਾਂ ਦੇ ਮਾਲਕ ਨਹੀਂ ਹੋ, ਇਹ ਤੁਹਾਡੇ ਮਾਲਕ ਨੇ, ਜਿਹਨਾਂ ਬਿਨਾਂ ਤੁਹਾਡਾ ਸਰਦਾ ਨਹੀਂ। ਹੁਣ ਤੁਸੀਂ ਸੋਚੋ, ਇਹ ਕਥਾ ਹੋਰ ਵੀ ਪ੍ਰਚਲਨ ਵਿੱਚ ਸੀ ਪੜ੍ਹੀ। ਕਹਿੰਦੇ ਨੇ ਇੱਕ ਨਦੀ ਦੇ ਕਿਨਾਰੇ ਦੋ ਰਿਆਸਤਾਂ, ਇੱਕ ਉਸ ਪਾਸੇ ਇੱਕ ਉਸ ਪਾਸੇ। ਇੱਕ ਰਿਆਸਤ ਦਾ ਏਰੀਆ ਰਕਬਾ ਬਹੁਤ ਵੱਡਾ ਹੈ, ਉਹਦੀ ਆਬਾਦੀ ਵੀ ਤਕੜੀ ਹੈ, ਉਹਦੀ ਜ਼ਮੀਨ ਵੀ ਪੱਧਰੀ ਹੈ, ਉਹਦੇ ਵਿੱਚੋਂ ਛੋਟੀ ਛੋਟੀਆਂ ਨਦੀਆਂ ਵੀ ਲੰਘਦੀਆਂ ਨੇ, ਉੱਥੇ ਪਾਣੀ ਧਰਤੀ ਵਿੱਚ ਵੀ ਚੰਗਾ ਹੈ, ਖੁਸ਼ਹਾਲ ਰਿਆਸਤ। ਦੂਜੇ ਪਾਸੇ ਛੋਟੇ ਜਿਹੇ ਏਰੀਏ ਵਾਲੀ, ਛੋਟੇ ਜਿਹੇ ਰਕਬੇ ਵਾਲੀ ਰਿਆਸਤ, ਉਹਦੇ 'ਚ ਅੱਧਾ ਕੋਈ ਇਲਾਕਾ ਉੱਚਾ ਨਹੀਂ ਹੈ, ਪਾਣੀ ਦੀ ਵੀ ਘਾਟ ਹੈ, ਜ਼ਮੀਨ ਵੀ ਕਮਜ਼ੋਰ ਹੈ, ਤੇ ਬੰਦੇ ਵੀ ਗਿਣਤੀ 'ਚ ਥੋੜ੍ਹੇ। ਨਦੀ ਦੇ ਦੋਵੇਂ ਪਾਸੇ ਵਸਣ ਵਾਲੀਆਂ ਰਿਆਸਤਾਂ, ਵੱਡੀ ਰਿਆਸਤ ਵਾਲੇ ਨੇ ਚੌਥੇ ਕਿ ਦਿਨ ਉੱਠਣਾ, ਹਮਲਾ ਕਰਨਾ, ਉਹਨਾਂ ਦੇ ਮਾਲ ਡੰਗਰ ਖੋਹ ਲਿਆਉਣੇ, ਚਾਰ ਬੰਦੇ ਮਾਰ ਆਉਣੇ, ਉਹਨਾਂ ਦਾ ਨੁਕਸਾਨ ਕਰ ਦੇਣਾ। ਉਹ ਛੋਟੀ ਰਿਆਸਤ ਦਾ ਰਾਜਾ ਇੱਕ ਦਿਨ ਆਪਣੇ ਵਜ਼ੀਰਾਂ ਮੀਰਾਂ ਨੂੰ ਇਕੱਠੇ ਕਰਕੇ ਬਹਿ ਗਿਆ, ਕਹਿਣ ਲੱਗਾ ਵੀ ਅੱਜ ਮੈਂ ਫੈਸਲਾ ਕਰਨਾ, ਦੱਸੋ। ਕਹਿਣ ਲੱਗੇ ਰੋਜ਼ ਰੋਜ਼ ਦੀ ਇਸ ਮਾਰ ਪੈਣ ਨਾਲੋਂ ਮੈਂ ਸੋਚਿਆ ਚਿੱਟਾ ਝੰਡਾ ਖੜਾ ਕਰਕੇ ਉਹਨਾਂ ਦੀ ਈਣ ਮੰਨ ਲਈਏ, ਗੁਲਾਮੀ ਉਹਨਾਂ ਦੀ ਗੁਲਾਮੀ ਕਬੂਲ ਕਰ ਲਈਏ। ਉਹ ਵੱਡੇ ਨੇ, ਉਹ ਡਾਢੇ ਨੇ, ਉਹਨਾਂ ਕੋਲ ਮਾਇਆ ਵੀ ਖੁੱਲੀ ਹੈ, ਬੰਦੇ ਵੀ ਤਕੜੇ ਨੇ ਉਹਨਾਂ ਦੇ, ਉਹਨਾਂ ਕੋਲ ਸਾਧਨ ਬਹੁਤੇ ਨੇ। ਇੱਕ ਵਿੱਚੋਂ ਸਿਆਣੇ ਨੇ ਕਿਹਾ, ਕਹਿਣ ਲੱਗੇ ਉਹਨਾਂ ਦੀ ਭੁੱਖ ਵੀ ਵੱਡੀ, ਉਹ ਇੰਨਾ ਕੁਝ ਪਾ ਕੇ ਵੀ ਤੁਹਾਡੇ ਉੱਤੇ ਭੁੱਖੇ ਪੈ ਪੈ ਕੇ ਚਪਟਦੇ ਨੇ, ਭੁੱਖ ਵੀ ਤਾਂ ਵੱਡੀ ਉਹਨਾਂ ਦੀ। ਕਹਿਣ ਲੱਗਾ ਚਲੋ ਉਹਨਾਂ ਦੀ ਭੁੱਖ ਵੱਡੀ ਤੇ ਸਾਨੂੰ ਵੀ ਰੱਬ ਕਰਨਾ, ਉਹਨਾਂ ਨੂੰ ਕਹੋ ਬੰਦਾ ਭੇਜ ਦਿਓ, ਉਹਨਾਂ ਨੂੰ ਕਹੋ ਆਓ ਤੇ ਸਾਡੇ ਤੇ ਆ ਕੇ ਕਬਜ਼ਾ ਕਰਕੇ ਬਹਿ ਜਾਓ, ਅਸੀਂ ਤੁਹਾਡੇ ਗੁਲਾਮ ਹੋਏ। ਵਿੱਚੋਂ ਦੋ ਚਾਰ ਅਣਖ ਵਾਲੇ ਸਨ, ਕਹਿਣ ਲੱਗੇ ਸਾਨੂੰ ਨਹੀਂ ਮਨਜ਼ੂਰ, ਅਸੀਂ ਨਹੀਂ ਗੁਲਾਮੀ ਕਬੂਲ ਕਰਨੀ, ਮਰ ਜਾਵਾਂਗੇ। ਕਹਿਣ ਲੱਗਾ ਕੀ ਕਰੋਗੇ? ਇੱਕ ਸਿਆਣਾ ਬਜ਼ੁਰਗ ਬੈਠਾ ਸੀ, ਉਹ ਕਹਿਣ ਲੱਗਾ ਗੱਲ ਮੇਰੇ ਹੱਥ ਦੇ ਦਿਓ, ਮੈਂ ਤੁਹਾਨੂੰ ਨਜ਼ਾਰਾ ਵਿਖਾਵਾਂ। ਕਹਿਣ ਲੱਗਾ ਕੀ ਕਰੇਗਾ? ਕਹਿਣ ਲੱਗਾ ਜੋ ਮੈਂ ਕਹਾਂ ਉਹ ਕਰੀ ਚੱਲੋ, 6 ਮਹੀਨਿਆਂ ਬਾਅਦ ਨਤੀਜਾ ਦੱਸਾਂਗਾ। ਰਾਜਾ ਕਹਿਣ ਲੱਗਾ ਠੀਕ ਹੈ। ਉਸ ਬੁੱਢੇ ਨੂੰ ਕਹਿਣ ਲੱਗਾ, ਵਿਦਵਾਨ ਹੈ, ਸਿਆਣਾ ਹੈ, ਤਜਰਬਾਕਾਰ ਹੈ, ਜੋ ਤੂੰ ਕਰੇਗਾ ਮੈਨੂੰ ਵੀ ਪ੍ਰਵਾਨ, ਮੇਰੀ ਰਿਆਇਆ ਨੂੰ ਪ੍ਰਵਾਨ। ਉਹਨੇ ਫਿਰ ਵੰਡੀਆਂ ਕੀਤੀਆਂ ਬੰਦਿਆਂ ਦੀ। ਕਹਿਣ ਲੱਗਾ ਅੱਧੇ ਬੰਦੇ ਇਸ ਪਰਜਾ ਦੇ ਇਹਨਾਂ ਉੱਚੀਆਂ ਨੀਵੀਆਂ ਥਾਵਾਂ ਨੂੰ ਪੱਧਰੇ ਕਰਨਗੇ, ਜਿੱਥੇ ਜਿੱਥੇ ਪਾਣੀ ਹੈ ਉੱਥੋਂ ਨਾਲੇ ਪੱਟ ਕੇ, ਖਾਲੇ ਪੱਟ ਕੇ, ਨਹਿਰਾਂ ਪੱਟ ਕੇ, ਜਿੱਥੇ ਨਹੀਂ ਹੈ ਉੱਥੇ ਪਹੁੰਚਾਉਣਗੇ, ਜਿੱਥੇ ਜਿੱਥੇ ਪਾਣੀ ਨੇੜਿਓਂ ਉਪਲਬਧ ਹੋ ਸਕਦਾ ਉੱਥੇ ਖੂਹ ਪੱਟਣਗੇ। ਅੱਧੇ ਬੰਦੇ ਤਾਂ ਮੈਂ ਇਸ ਤਰ੍ਹਾਂ ਸਾਰੀ ਪਰਜਾ ਦੇ ਲਾਵਾਂਗਾ, ਦਿਨ ਰਾਤ ਕੰਮ ਕਰਨਾ ਪਏਗਾ। ਰਾਜਾ ਕਹਿਣ ਲੱਗਾ ਜਿਹੜਾ ਨਾ ਕਰੇ ਮੇਰੇ ਪੇਸ਼ ਕਰ।
ਦੂਜੇ ਪਾਸੇ ਇੱਕ ਘਟਨਾ ਵਾਪਰੀ ਉਸ ਵੱਡੀ ਰਿਆਸਤ ਦੇ ਕਿਸੇ ਵੱਡੇ ਅਫਸਰ ਦੇ ਘਰ ਵਿੱਚ, ਕਿਸੇ ਫੌਜੀ ਅਫਸਰ ਦੇ ਘਰ 'ਚ। ਅਚਾਨਕ ਇੱਕ ਬੰਦੇ ਨੇ ਆ ਕੇ ਬੂਹਾ ਟਕੋਰਿਆ। ਕਹਿਣ ਲੱਗਾ, ਕੌਣ ਹੈ? ਕਹਿਣ ਲੱਗਾ, ਜੀ ਮੈਂ ਸੇਵਾਦਾਰ ਹਾਂ, ਗੁਲਾਮ ਹਾਂ, ਚਾਕਰ ਹਾਂ। ਕੀ ਕਰੇਗਾ? ਕਹਿੰਦਾ, ਜੀ ਜੋ ਮਰਜ਼ੀ ਕਰਾ ਲਓ। ਪੱਠਾ ਦੱਠਾ ਕਰਦਾ ਸਾਰਾ ਕੰਮ, ਰਸੋਈ ਯਾਦ, ਹੋਰ ਸਰੀਰ ਦੀ ਸੇਵਾ ਜੋ ਕਹੋਗੇ ਸਾਰੀ ਕਰਾਂਗਾ। ਕੱਪੜੇ ਧੋ ਦਿਆਂਗਾ, ਸਫਾਈ ਕਰ ਦਿਆਂਗਾ। ਕਹਿਣ ਲੱਗੇ, ਲਵੇਂਗਾ ਕੀ? ਕਹਿੰਦਾ, ਜੀ ਕੁਝ ਨੀ, ਬਸ ਰੋਟੀ ਦਿੱਤੀ ਚੱਲ, ਰੋਟੀ ਦਿੱਤੀ ਚਲੋ ਤੇ ਕੰਮ ਲਈ ਚਲੋ, ਹੋਰ ਕੁਝ ਨੀ ਚਾਹੀਦਾ। ਕਮਾਲ ਹੈ, ਬੜਾ ਸਸਤਾ ਬੰਦਾ ਹੈ। ਉਹਨੇ ਕਿਹਾ, ਜੀ ਆਇਆਂ, ਆ ਜਾ ਫਿਰ। ਜਿਹੋ ਜਿਹਾ ਬੰਦਾ ਹੈ, ਪੁੱਛਣ ਦੀ ਵੀ ਲੋੜ ਨੀ ਕਿੱਥੋਂ ਆਇਆ। ਦੂਜੇ ਘਰ ਵੀ ਇਹੋ ਜਿਹਾ ਪਹੁੰਚ ਗਿਆ, ਤੀਜੇ ਘਰ ਵੀ। ਸੈਂਕੜੇ ਵੱਡੇ ਵੱਡੇ ਸਿਪਾ ਸਾਲਾਰਾਂ ਦੇ ਘਰਾਂ ਵਿੱਚ ਇਹੋ ਜਿਹਾ ਬੰਦੇ ਚੌਥੇ ਕੁ ਦਿਨ ਫਿਰਦੇ ਨਜ਼ਰ ਆਏ, ਜਿਹੜੇ ਮੁਫ਼ਤ ਸੇਵਾ ਕਰ ਰਹੇ, ਰੋਟੀ ਖਾਂਦੇ ਨੇ, ਦਿਨ ਰਾਤ ਜੁਟੇ ਹੋਏ, ਬੜੀ ਬੜਾ ਕੰਮ ਕਰਦੇ, ਸਰੀਰ ਦੀ ਕੋਈ ਸੁੱਖ ਦੀ ਪਰਵਾਹ ਨਹੀਂ ਕਰਦੇ। 6 ਮਹੀਨੇ ਐਵੇਂ ਬੀਤ ਗਏ। 6 ਮਹੀਨਿਆਂ ਬਾਅਦ ਅਚਾਨਕ ਉਸ ਛੋਟੀ ਰਿਆਸਤ ਦੇ ਬੰਦਿਆਂ ਨੇ, ਉਸ ਰਾਜੇ ਦੀ ਫੌਜ ਨੇ ਅਚਾਨਕ ਵੱਡੀ ਰਿਆਸਤ 'ਤੇ ਹਮਲਾ ਕਰ ਦਿੱਤਾ। ਬਿਗਲ ਵੱਜੇ, ਟੋਲ ਟਮਕੀਰੇ ਵੱਜੇ, ਉਹਨਾਂ ਨੇ ਨਦੀ ਪਾਰ ਕਰਕੇ ਬੇੜੀਆਂ ਰਾਹੀਂ ਇੱਧਰ ਹਮਲਾ ਕਰ ਦਿੱਤਾ। ਔਰ ਕੁਝ ਪਲਾਂ ਦੇ ਵਿੱਚ ਹੀ ਇਹਨਾਂ ਨੂੰ ਚਿੱਟਾ ਝੰਡਾ ਵੱਡੀ ਰਿਆਸਤ ਵੱਲ ਨੂੰ ਖੜਾ ਕਰਨਾ ਪਿਆ। ਕਾਰਨ ਪਤਾ ਕੀ ਸੀ? ਉਹਨਾਂ ਨੇ ਆ ਕੇ ਸਾਰੇ ਕੰਮ ਸੰਭਾਲ ਲਏ ਸਨ, ਅਤੇ ਜਿੱਦਣ ਹਮਲਾ ਹੋਣਾ ਸੀ, ਰਾਤੋ ਰਾਤ ਸਾਰੇ ਗੁਲਾਮ ਗਾਇਬ ਹੋ ਗਏ, ਸਾਰੇ ਹੀ ਦਾਸ ਗਾਇਬ ਹੋ ਗਏ, ਵਾਪਸ ਆਪਣੀ ਰਿਆਸਤ 'ਤੇ ਚਲੇ ਗਏ। ਉਹਨਾਂ ਦਾ ਦਿਨ ਮਿੱਥਿਆ ਹੋਇਆ ਸੀ, ਆਪਣੀ ਫੌਜ ਨਾਲ ਰਲ ਕੇ ਹਮਲਾ ਕੀਤਾ। ਇਹ ਲੋਕ ਨਾ ਇਹਨਾਂ ਨੂੰ ਬੰਦੂਕ ਲੱਭੇ, ਨਾ ਉਹਨਾਂ ਨੂੰ ਤਲਵਾਰ ਲੱਭੇ, ਨਾ ਉਹਨਾਂ ਨੂੰ ਪਾਣੀ ਹੱਥ ਆਵੇ, ਨਾ ਉਹਨਾਂ ਨੂੰ ਕਮਰ ਕਸਾ ਲੱਭੇ, ਘਬਰਾ ਗਏ। ਕੋਈ ਚੀਜ਼ ਉਹਨਾਂ ਦੇ ਹੱਥ ਵਸ ਰਹੀ ਨਹੀਂ। ਸੇਵਕਾਂ ਨੇ ਸਾਰਾ ਕੰਮ ਆਪਣੇ ਹੱਥ 'ਚ ਲੈ ਲਿਆ ਹੋਇਆ ਸੀ, ਆਲਸੀ ਬਣਾ ਕੇ ਰੱਖ ਦਿੱਤਾ। 6 ਮਹੀਨਿਆਂ ਦੀ ਉਹਨਾਂ ਦੀ ਮਿਹਨਤ ਨੇ ਇਹਨਾਂ ਦਾ ਬੇੜਾ ਗਰਕ ਕਰ ਦਿੱਤਾ, ਤੇ ਆਪ ਇੰਨੇ ਚੁਸਤ ਹੋ ਗਏ। ਉਧਰ ਜ਼ਮੀਨਾਂ ਪੱਧਰੀਆਂ ਕਰਨ ਵਾਲੇ ਏਡੇ ਉਦਮੀ ਹੋ ਗਏ, ਜਿਸ ਨੂੰ ਰਲ ਕੇ ਹਮਲਾ ਕੀਤਾ, ਨਕਸ਼ਾ ਬਦਲ ਕੇ ਰੱਖ ਦਿੱਤਾ, ਸਾਰੀ ਰਿਆਸਤ 'ਤੇ ਛਾਂਦੇ ਚਲੇ ਗਏ। ਇਸ ਵੱਡੀ ਰਿਆਸਤ ਦੇ ਮਾਲਕ ਨੂੰ ਹੱਥ ਖੜੇ ਕਰਕੇ ਉਹਨਾਂ ਦੀ ਈਨ ਮੰਨਣੀ ਪਈ। ਪੁੱਛਿਆ, ਇਹ ਕਿਵੇਂ ਹੋ ਗਿਆ? ਇਹ ਜਾਦੂ ਕਿਵੇਂ ਵਰਤ ਗਿਆ? ਤੁਸੀਂ 4 ਬੰਦੇ ਥੋੜੇ ਜਿਹੇ, ਮੇਰੇ ਤੇ ਕਿਵੇਂ ਆ ਗਏ, ਹਾਵੀ ਹੋ ਗਏ? ਉਹ ਬੁੱਢਾ ਬੰਦਾ ਕਹਿਣ ਲੱਗਾ, ਗੱਲ ਸਿਰਫ ਉਦਮ ਤੇ ਆਲਸ ਦੀ ਹੈ। ਤੁਹਾਨੂੰ ਆਲਸੀ ਬਣਾ ਦਿੱਤਾ, ਆਪਣਿਆਂ ਨੂੰ ਉਦਮੀ ਬਣਾ ਦਿੱਤਾ। ਧੰਨ ਗੁਰੂ ਨਾਨਕ ਕਹਿਣ ਲੱਗੇ, ਤੁਸੀਂ ਆਲਸੀ ਹੋ ਕੇ ਆਪਣੇ ਦੁਸ਼ਮਣ ਬਣ ਗਏ ਹੋ, ਇਸ ਤਰ੍ਹਾਂ ਨਹੀਂ ਗੱਲ, ਇਹਨਾਂ ਨੂੰ ਛੱਡ ਦਿਓ। ਕਹਿਣ ਲੱਗੇ, ਜੀ ਬਿਲਕੁਲ ਨਹੀਂ ਸਰਨਾ। ਸਾਹਿਬ ਕਹਿਣ ਲੱਗੇ, ਕੁਝ ਬੰਦੇ ਜਿਹੜੇ ਖੁਸ਼ੀ ਨਾਲ ਪੈਸੇ ਲੈ ਕੇ ਰਹਿਣਾ ਪ੍ਰਵਾਨ ਕਰਨ, ਵਗਾਰਾਂ ਨਾਲ ਨਹੀਂ, ਪਗਾਰਾਂ ਨਾਲ, ਤਨਖਾਹਾਂ ਨਾਲ ਰਹਿਣਾ ਪਸੰਦ ਕਰਨ, ਉਹ ਰੱਖ ਲਓ, ਬਾਕੀ ਛੱਡ ਦਿਓ। ਛੱਡ ਦਿੱਤੇ। ਇੱਧਰੋਂ ਇਹ ਪਰਪਕਾਰ ਗੁਰੂ ਨਾਨਕ ਸਾਹਿਬ ਦੇ ਕਹਿਣ 'ਤੇ ਉਹਨਾਂ ਨੇ ਕੀਤਾ। ਉੱਧਰ ਪਾਣੀ ਪਾਣੀ ਆ ਗਿਆ, ਪਾਣੀ ਖੂਹਾਂ ਵਿੱਚ, ਪਾਣੀ ਤਲਾਬਾਂ 'ਚ, ਪਾਣੀ ਨਿਰੰਕਾਰ ਦੀ ਰਹਿਮਤ। ਗੁਲਾਮ ਆਜ਼ਾਦ ਹੋ ਗਏ, ਭਾਈ ਹਰਾ ਅਤੇ ਹੋਰ ਪ੍ਰੇਮੀ ਸਾਰੇ ਆਜ਼ਾਦ ਹੋ। ਧੰਨ ਗੁਰੂ ਨਾਨਕ ਕਹਿਣ ਲੱਗੇ, ਮੈਂ ਇੰਨੇ 'ਤੇ ਬਸ ਨਹੀਂ ਕਰਨਾ ਕਿ ਤੁਸੀਂ ਆਪਣੇ ਕੋਲੂ ਆਪ ਜੋਵੋ, ਤੁਸੀਂ ਆਪਣੇ ਹਲ ਆਪ ਚਲਾਓ, ਇੰਨੇ 'ਤੇ ਬਸ ਨਹੀਂ, ਮੈਂ ਤੁਹਾਡੇ ਨਾਲ ਹੋਰ ਵੀ ਗੱਲ ਕਰਨੀ। ਅੱਗੇ ਸ਼ਾਇਦ ਤੁਸਾਂ ਆਪਣੀ ਅਰਦਾਸ, ਆਪਣੀ ਦੁਆ, ਆਪਣੀ ਪ੍ਰਾਰਥਨਾ ਵੀ ਸ਼ਾਇਦ ਕਾਜ਼ੀਆਂ ਕੋਲੋਂ, ਮੁੱਲਾਵਾਂ ਕੋਲੋਂ ਕਰਾਈ ਹੋਵੇਗੀ। ਇੱਧਰ ਆਓ, ਆਪ ਤੁਹਾਨੂੰ ਨਿਰੰਕਾਰ ਨਾਲ ਜੋੜ ਕੇ ਜਾਣਾ। ਉੱਦਮ ਕਰਕੇ ਆਪ ਨਮਾਜ਼ ਕਰੋ, ਆਪ ਦੁਆ ਕਰੋ, ਆਪ ਨਿਰੰਕਾਰ ਦੀ ਹਜ਼ੂਰੀ 'ਚ ਹਾਜ਼ਰੀਆਂ ਭਰੋ। ਮਨ ਦਾ ਉੱਦਮ ਵੀ ਤੁਹਾਨੂੰ ਦੇ ਕੇ ਜਾਣਾ, ਸਵੇਰੇ ਸ਼ਾਮ ਦੀ ਸਤਸੰਗਤ ਦਾ ਉੱਦਮ ਦੇ ਕੇ ਜਾਣਾ। ਧੰਨ ਗੁਰੂ ਨਾਨਕ ਨੇ ਉਹਨਾਂ ਨੂੰ ਇੱਕ ਥਾਂ 'ਤੇ ਰਲ ਕੇ ਬਹਿ ਕੇ ਪਿਆਰ ਦੇ ਸੂਤਰ 'ਚ ਪਰੁੱਤੇ ਜਾ ਕੇ ਨਿਰੰਕਾਰ ਦੀ, ਪ੍ਰਭੂ ਦੀ, ਖੁਦਾਵੰਦ ਦੀ ਸਿਫਤੋ ਸੁਨਾਹ ਕਰਨ ਵਾਸਤੇ, ਉਹਦੇ ਗੁਣ ਗਾਉਣ ਵਾਸਤੇ, ਹਰੀ ਜਸ ਕਰਨ ਵਾਸਤੇ ਮਿਲ ਕੇ ਬੈਠਣ ਦੀ ਜਾਚ ਬਖਸ਼ਿਸ਼ ਕੀਤੀ। ਕਿਉਂਕਿ ਧੰਨ ਗੁਰੂ ਨਾਨਕ ਦੀ ਸਭ ਤੋਂ ਵੱਡੀ ਜੁਗਤ ਹਰ ਥਾਂ 'ਤੇ ਇਹ ਹੈ, ਜਿੱਥੇ ਵੀ ਜਾਂਦੇ ਨੇ ਆਪ ਜੀ ਕਹਿੰਦੇ ਨੇ, ਧਰਮਸਾਲ ਕਰੋ, ਸਤਸੰਗਤ ਕਰੋ, ਲੰਗਰ ਚਲਾਓ, ਸੇਵਾ ਕਰੋ। ਇਹ ਧੰਨ ਗੁਰੂ ਨਾਨਕ ਦੀ ਮਰਿਆਦਾ ਹੈ। ਉਹਨਾਂ ਨੇ ਇਸ ਮਰਿਆਦਾ ਨੂੰ ਧਾਰਨ ਕਰ ਲਿਆ, ਉਹ ਜ਼ਹਿਨੀ ਗੁਲਾਮੀ ਤੋਂ ਆਜ਼ਾਦ ਹੋ ਗਏ, ਗੁਲਾਮਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ, ਉੱਦਮ ਵਿੱਚ ਆ ਗਏ, ਆਪਣੇ ਕੰਮ ਆਪ ਕਰਦੇ ਨੇ, ਅਰੋਗ ਰਹਿਣ ਲੱਗ ਪਏ, ਚੜ੍ਹਦੀਆਂ ਕਲਾਂ 'ਚ ਰਹਿਣ ਲੱਗ ਪਏ। ਅਸਲ ਗੁਰੂ ਨਾਨਕ ਦਾ ਧਰਮ ਹੀ ਇਹ ਹੈ। ਜਦ ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ, ਪਿਛਲੀ ਉਮਰਾਂ ਵਿੱਚ ਵੀ ਆਪ ਖੇਤਾਂ ਵਿੱਚੋਂ ਨਦੀਨ ਕੱਢਦੇ ਨਜ਼ਰ ਆਉਂਦੇ ਨੇ, ਖੇਤਾਂ ਵਿੱਚੋਂ ਧਾਨ ਪੱਟਦੇ, ਧਾਨ ਕੱਢਦੇ ਤੇ ਉਹਨਾਂ ਦੀ ਸੇਵਾ, ਖੇਤਾਂ ਦੀ ਸੰਭਾਲ ਕਰਦੇ ਨਜ਼ਰ ਆਉਂਦੇ ਨੇ। ਐਸੇ ਗੁਰੂ ਦੇ ਸਿੱਖ ਹੁੰਦੇ ਹਾਂ, ਸਾਨੂੰ ਆਲਸ ਕਿਵੇਂ ਮਾਫ਼ ਹੋ ਜਾਏਗਾ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਹੀਂ, ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ ਇਸ ਦਰ ਦੀ ਮਰਿਆਦਾ ਦਾ ਪਾਲਣ ਕਰਦੇ ਹਾਂ। ਮੈਂ ਉੱਦਮ ਕੀਤਾ, ਮੇਰਿਆਂ ਨੇ ਉੱਦਮ ਕੀਤਾ, ਅਸਾਂ ਉੱਦਮ ਕੀਤਾ ਤੇ ਬੜਾ ਆਨੰਦ ਆਇਆ। ਉੱਦਮ ਕਰਦਿਆਂ ਜੀਵਨ ਸੁੱਖ ਨਾਲ ਭਰ ਗਿਆ, ਤੇ ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਜੋਗੇ ਹੋ ਗਏ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਵਾਲੀ ਸੁੱਚੀ ਸੱਚੀ ਅਕਲ ਦੇ ਮਾਲਕ ਹੋ ਗਏ।

ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸੀ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ, ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅਜੇ ਜਿੰਦ ਵੀ ਲੱਗ ਜਾਵੇ।

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ,

ਉਹ ਜਿਸ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ ਹੈ। ਸਤਿ ਸ੍ਰੀ ਅਕਾਲ ਬੋਲੋ ਸ੍ਰੀ ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ, ਆਪ ਤਾਂ ਚਲੇ ਗਏ। ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ, ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ, ਚਰਨਾਂ ਤੇ ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ, ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ।

ਵਰ ਦਿੱਤੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ

0: You're listening to SikhNet Radio, broadcasting live Gurbani Kirtan 24 hours a day from around the world.
1: ਇਹਨਾਂ ਅੱਖਰਾਂ ਨੂੰ ਜਦੋਂ ਪੜ੍ਹੀਦਾ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਅੱਗੇ ਆਉਂਦਾ ਹੈ ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ
2: ਵਾਹਿਗੁਰੂ।
1: ਇਸ ਲਈ ਆਓ ਸਾਰੇ ਪਿਆਰ ਨਾਲ ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਣ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਹੈ ਸਤਨਾਮ
2: ਸ੍ਰੀ
1: ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ। ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਟ ਕਿਉਂ ਨਹੀਂ ਦਿੱਤਾ ਜਾ। ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓਂ ਨੇੜਿਓਂ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿ
2: ਸ੍ਰੀ ਵਾਹਿ।
1: ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋਵੇ ਸਾਈ ਵਸਤ ਪ੍ਰਾਪਤ ਹੋਈ ਜਿੱਤ ਛੇਤੀ ਮਨ ਲਾਇਆ। ਅਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸੋ ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਅਤੇ ਫਿਰ ਕੀ ਹੋਵੇਗਾ ਮਿਟੇ ਪਾਪ ਜਪੀਏ ਹਰ ਮਿਲ।